ਉਹ ਪੁੜਰਾਵਾ ਝਾਟਾ ਪਾਇ ਵੇਖਾ ਲੋਕ ਖਸੈ ਗਰਜਾਇ ਰੋਟੀਆਂ ਕਣ ਪੁਰਤਾ ਆਪ ਛਣ ਧਰਤੀ ਨਾਲ।

します。

ਬਲ ਹਾਜ਼ੀ ਕੁਦਰਤ ਵਸਿਆ ਤੇ ਅੰਦਰ ਜਾਈ ਲਖਿਆ ਰਹੋ ਜਾਓ ਤੂੰ ਜੋ ਜੋ ਤੂੰ ਜਾਤਾ ਗਗਲਾ ਭਰਪੂਰਿਆ ਤੂੰ ਸੱਚਾ ਸਾਹਿਬ ਸਿੱਖ

ਕਤੇਬਾ ਸੰਜਮ ਤੁਰਕਾ ਭਾਈ ਸੋਢੀਲੇ ਪਖੰਡਾ ਨਾਮ ਜਾ ਕਰਨ ਦਾ ਮਹਿਲਾ ਪਹਿਲਾ ਮਾਨਸਾਣੀ ਕਰੀ ਵਾਲ ਛੂਰੀ।

ਕੱਢਿਆ ਫੁੱਕਾ ਪੰਗਾ ਤਿੱਤ ਜਿੱਤ ਮੁੱਖ ਨਾਮ ਨਚਰੈ ਬਿਨ ਨਾਵਰ ਸਿਖਾਏ ਨਾਨਕ ਕਿਵੇਂ ਜਾਣੀਐ ਤਿੱਤ ਮੁੱਖ ਦੁਖਾ ਪਾਏ ਮਹਿਲਾ ਪਹਿਲਾ ਭੰਡ ਜੰਮੀਆਂ ਭੰਡ

આપણથી આપના

ਕਹੇ ਪਾਏ ਪੌੜੀ ਜਿਤ ਸੇਵ ਸੁਖ ਪਾਈਆ ਸੋ ਸਾਹਿਬ ਸਦਾ ਸੰਭਾਲਿਆ ਹੈ। ਜਿਤ ਕੀਤਾ ਭਾਈ ਆਪਣਾ ਸਾ ਘਾਲ ਗੁਰੂ ਕੋ ਘਾਲਿਆ ਮੰਦਾ ਮੂਲਾ ਕੀਚੇ ਤੇ ਲੰਮੀ ਨਦਰ ਨਿਹਾਲਿਆ ਜਿਉਂ ਸਾਹਿਬ ਨਾਲ ਹਰਿਆ ਤੇ ਵਿਹ ਪਾਸਾ ਢਾਲਿਆ ਪਿਛਲਾ ਹੈ ਉੱਪਰ ਖਾਲਿਆ।

ਬੀਜੇ ਬਿੱਖੂ ਮੰਗੇ ਅੰਮ੍ਰਿਤ ਵੇਖੋ ਇਹੋ ਨਿਯਮ ਲੈ ਦੂਜਾ ਨਾ ਲੈਣ ਦੋਸਤ ਕਦੇ ਨਾ ਆਵੇ ਰਾਸ।

तुप से जो पाइए नानक सा करमा तो सा सुट जो मिले महला दूजा एक चाकू।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

तन्वहि गुरु सहे।

ਧੰਨ ਵਾਹਿ ਗੁਰੂ ਸਾਹਿਬ।

गुरु के सज सुपाई सदा फिर रावे अपना।

हरवैया।

0: आप जी रोजाना इस स्थान तो अमृतमय बाणी की लड़ीवार शब्द विचार का लाहा प्राप्त करते आ रहे हो। तीसरे पातशाह धन धन गुरु अमरदास महाराज सतगुरु जी वल्लों वडहंस राग दे विच जो पावन शब्द उच्चारण किया है गुरु ग्रंथ साहिब महाराज सतगुरु जी की पवित्र बाणी पावन अंग 559 दे उपर सुभाईमान है। शब्द का केंद्री भाव रहाउ वाली पंक्ति आप जी ने सरवण की। गुरु अमरदास महाराज पातशाह जी सानू समझाउंदे ने कि तुसी आपो अपने मन नू ए आखो कि मेरे मन तू हरी दे नाम नू ध्याया कर, तेरे वास्ते परमेश्वर दे नाम नू ध्याउणा ही जरूरी है। ये सब तो उत्तम कर्म श्रेष्ठ कर्म है। इदे नाल तेरे विच चंगे गुण आउणगे, शुभ गुण, और जिहड़े अंदर अवगण ने वो तेरे जीवन विचों निकल जाणगे। इसलिए मन तू हरी दे नाम नू त्या, उदे ध्यान नाल ही तेरे जीवन दे विच शुभ गुण जिहड़े आ वो तैनू मिलणगे। मेरे मन तू हर हर नाम त्याए, तू केवल हरी दे नाम नू ही त्याया कर। सतगुरु मोको हर दिया बुझाए, सतगुरु ने ता मैनू ये गल बुझा दिती है, समझा दिती है। जिहड़ी गल गुरु अमरदास महाराज जी नू समझ आई है वो गल हुण सानू सारियां नू समझाउंदे है कि सतगुरु ने ता मैनू ये गल समझा दिती, ये गल मैनू जिहड़ी है वो बुझा दिती कि हरी दे नाम नू त्या के ही शुभ गुण जीवन दे अंदर मानसिक तल ते शुभ गुण जिहड़े ने वो ग्रहण हुंदे ने। मन की है? मन दुहागण वाले पासे नू तुरिया होया है। मन जिहड़ा है ये कुचज्जी वाले पासे नू तुरिया। गुरु ग्रंथ साहिब महाराज जी दी बाणी विच सुहागण गुरमुखां वास्ते आया और दुहागण मनमुखां वास्ते आया। सुहागण वो है जिदे विच शुभ गुण ने, दुहागण वो है जिदे विच अवगण ने। सुहागण वो है जिदे विच चंगियाईयां ने, जिनू जीवन जीवन दा ढंग तरीका है, और दुहागण वो है जिन्हों जीवन जीवन का ढंग तरीका भी नहीं और जिदे कोल शुभ गुण भी नहीं, जिदी चाल जिहड़ी है वह कुचाली है, भैड़ियां चालां चलण वाले। तो गुरमुख जिहड़ा है सुहागण दे रूप विच ये टेढ़ियां मेढ़ियां चालां नहीं चलता, कोझियां चालां नहीं चलता, वो सीधा अपने परमेश्वर अपने मालक दे नाम रंग दे विच तुरिया जांदा है। एक सवट्टी है गुरबाणी जिदे विच असी अपने आप नू देख सकते हैं कि मैनू जीवन जीवन दा ढंग आ गया कि नहीं आया, मेरा जीवन जिहड़ा है वो परमेश्वर दे नाम विच हारिया शिंगारिया गया मैं वो हार शिंगार कर लिया जिहड़ा मैनू करना चाहीदा सी कि मैं हजे उहदे नाम दे हार शिंगार नू छड के केवल हजे फोकट करम जिहड़े ने उहनां नू ही हार शिंगार अपना बनाया होया है। ਇਹ ਕਸਵੱਟੀ ਹੈ ਜਿੱਥੇ ਅਸੀਂ ਗੁਰਬਾਣੀ ਦੀ ਕਸਵੱਟੀ 'ਤੇ ਆਪਣੇ ਆਪ ਨੂੰ ਲਾ ਕੇ ਦੇਖ ਸਕਦੇ ਹਾਂ ਕਿ ਮੇਰਾ ਜੀਵਨ ਗੁਰਮੁਖ ਵਾਲਾ ਹੈ ਕਿ ਮਨਮੁਖ ਵਾਲਾ ਹੈ। ਇੱਕ ਸ਼ੀਸ਼ਾ ਵੀ ਹੈ, ਦਰਪਣ ਵੀ ਹੈ, ਜਿਹਦੇ ਅੱਗੇ ਅਸੀਂ ਆਪਣੇ ਆਪ ਨੂੰ ਰੱਖ ਕੇ ਦੇਖਣਾ ਹੈ ਕਿ ਮੇਰੇ ਵਿੱਚ ਸ਼ੁਭ ਗੁਣ ਹੈ ਕਿ ਨਹੀਂ। ਕਿਉਂਕਿ ਬਾਹਰ ਦਾ ਜਿਹੜਾ ਸ਼ੀਸ਼ਾ ਹੈ ਇਹ ਤੁਹਾਨੂੰ ਗੁਣ ਅਵਗੁਣ ਨਹੀਂ ਦਿਖਾਏਗਾ। ਜਿਹੜਾ ਬਾਹਰ ਦਾ ਸ਼ੀਸ਼ਾ ਹੈ ਉਹ ਭਾਵੇਂ ਚਾਰੇ ਪਾਸੇ ਸ਼ੀਸ਼ਾ ਲੱਗਾ ਹੋਵੇ, ਜਿਸ ਪਾਸੇ ਵੀ ਤੁਸੀਂ ਦੇਖੋ ਤੁਹਾਨੂੰ ਆਪਣਾ ਚਿਹਰਾ ਨਜ਼ਰ ਆਏ, ਪਰ ਇਸ ਬਾਹਰ ਦੇ ਚਿਹਰੇ 'ਤੇ ਇਹ ਨਹੀਂ ਪਤਾ ਲੱਗਦਾ ਕਿ ਇਹ ਗੁਰਮੁਖ ਹੈ ਕਿ ਮਨਮੁਖ ਹੈ। ਇਹ ਮਨ ਦੀ ਅਵਸਥਾ ਹੈ, ਮਨ ਤੋਂ ਹੀ ਪਤਾ ਲੱਗਣਾ ਕਿ ਇਹਦਾ ਮਨ ਕਿਸ ਪਾਸੇ ਤੁਰਿਆ। ਮਨ ਦੇ ਵਿੱਚ ਸ਼ੁਭ ਗੁਣ ਹੈ ਕਿ ਮਨ ਦੇ ਵਿੱਚ ਅਵਗੁਣ ਭਰੇ ਹੋਏ ਨੇ। ਕਿਉਂਕਿ ਜਿਹੜੀ ਇਹ ਸੁਹਾਗਣ ਵਾਲੀ ਚਾਲ ਹੈ ਇਹ ਮਨ ਨੇ ਚੱਲਣੀ ਹੈ, ਬਾਹਰ ਦੀ ਚਾਲ 'ਤੇ ਆਪਾਂ ਚੱਲ ਹੀ ਰਹੇ ਹਾਂ। ਗੁਰਮੁਖ ਵਾਲੀ ਜਿਹੜੀ ਚਾਲ ਹੈ ਉਹ ਮਨ ਨੇ ਚੱਲਣੀ ਹੈ, ਭਗਤਾਂ ਵਾਲੀ ਚਾਲ ਇਹ ਮਨ ਨੇ ਚੱਲਣੀ ਹੈ। ਜਿਹੜੀ ਚਾਲ ਦੀ ਗੱਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤੀ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਉਹ ਕਿਹੜੀ ਚਾਲ ਹੈ? ਉਹ ਮਨ ਦੀ ਚਾਲ ਹੈ, ਮਨ ਨੇ ਚੱਲਣਾ ਹੈ। ਕਈਆਂ ਦਾ ਮਨ ਚੱਲ ਪਿਆ, ਤੁਰ ਪਿਆ, ਰਸਤੇ ਵਿੱਚ ਰੁਕਾਵਟਾਂ ਆਈਆਂ ਪਰ ਪਰਵਾਹ ਨਹੀਂ ਕੀਤੀ, ਤੁਰਿਆ ਰਿਹਾ ਸ਼ੁਭ ਗੁਣ ਲੈ ਕੇ। ਔਰ ਕਈਆਂ ਦਾ ਮਨ ਜਿਹੜਾ ਸੀ ਉਹ ਡਾਵਾਂ ਡੋਲ ਹੋ ਗਿਆ, ਉਹ ਨਹੀਂ ਤੁਰ ਸਕਿਆ, ਕੁਚੀਲ ਹੋ ਗਿਆ, ਮੈਲਾ ਹੋ ਗਿਆ। ਉਹ ਫਿਰ ਇਹ ਭਗਤਾਂ ਵਾਲੀ ਚਾਲ ਜਿਹੜੀ ਸੀ ਮਨ ਨਹੀਂ ਚੱਲ ਸਕਿਆ, ਇਸ ਲਈ ਇਹ ਮਨਮੁੱਖ ਹੀ ਬਣਿਆ ਰਹਿ ਗਿਆ। ਇਹ ਗੱਲ ਵੀ ਜਿਹਨੂੰ ਸਮਝ ਵਿੱਚ ਆ ਜਾਏ, ਧਿਆਨ ਰੱਖਣਾ ਇਹ ਗੱਲ ਵੀ ਕਈਆਂ ਨੂੰ ਸਮਝ ਨਹੀਂ ਆਉਂਦੀ ਹੈ, ਕਿਉਂਕਿ ਜਿਹਨੂੰ ਇਹ ਗੱਲ ਜਿਸ ਨੂੰ ਇਹ ਗੱਲ ਸਮਝ ਆ ਗਈ ਉਹ ਫਿਰ ਬੇਨਤੀ ਕਰੇਗਾ, ਵਾਹਿਗੁਰੂ ਜੀ ਇਹ ਜਿਹੜਾ ਮਨ ਹੈ ਹਜੇ ਵੀ ਵਿਕਾਰ ਛੱਡਣ ਵਾਸਤੇ ਤਿਆਰ ਨਹੀਂ ਹੈ, ਇਹ ਹਜੇ ਵੀ ਭਗਤਾਂ ਵਾਲੀ ਚਾਲ, ਸੁਹਾਗਣਾਂ ਵਾਲੀ ਚਾਲ, ਇਹ ਗੁਰਮੁਖਾਂ ਵਾਲੀ ਚਾਲ ਚੱਲਣ ਨੂੰ ਰਾਜ਼ੀ ਨਹੀਂ ਹੈ। ਅਜੋ ਬੇਕਾਰ ਨਾ ਛੋਡਈ ਪਾਪੀ ਮਨ ਮੰਦਾ, ਇਹ ਮਨ ਐਸਾ ਪਾਪੀ ਹੈ, ਇਹ ਵਿਕਾਰਾਂ ਵਾਲਾ ਹਾਰ ਸ਼ਿੰਗਾਰ ਛੱਡਣਾ ਹੀ ਨਹੀਂ ਚਾਹੁੰਦਾ। ਇਸ ਲਈ ਸਤਿਗੁਰੂ ਮਹਾਰਾਜ ਤੁਸੀਂ ਕਿਰਪਾ ਕਰੋ ਕਿਤੇ ਇਹ ਮਨ ਦੁਹਾਗਣਾ ਵਾਲੀ ਚਾਲ ਛੱਡ ਕੇ ਅਤੇ ਸੁਹਾਗਣਾ ਵਾਲੀ ਚਾਲ ਚੱਲ ਪਏ, ਭਾਵ ਇਹਦਾ ਜੀਵਨ ਸੁਹਾਗਣ ਵਾਲਾ ਹੋ ਜਾਏ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜੋ ਸਤਿਗੁਰੂ ਨੇ ਮੈਨੂੰ ਸਮਝਾਇਆ ਉਹ ਮੈਂ ਹੁਣ ਸਾਰਿਆਂ ਨੂੰ ਸਮਝਾਉਂਦਾ ਕਿ ਤੁਸੀਂ ਵੀ ਆਪੋ ਆਪਣੇ ਮਨ ਨੂੰ ਕਹੋ, ਆਖੋ ਵੀ ਇੱਕ ਸ਼ਿੰਗਾਰ ਤੂੰ ਕੇਵਲ ਪਰਮਾਤਮਾ ਦੇ ਨਾਮ ਦਾ ਕਰ ਲੈ, ਕੇਵਲ ਉਹਨੂੰ ਧਿਆ, ਉਹਨੂੰ ਧਿਆਉਣ ਨਾਲ ਹੀ ਤੇਰੀ ਜ਼ਿੰਦਗੀ ਵਿੱਚ ਸ਼ੁਭ ਗੁਣ ਆਉਣਗੇ, ਨਹੀਂ ਤਾਂ ਉਹਨੂੰ ਧਿਆਉਣਾ ਛੱਡ ਕੇ ਤੂੰ ਜਿੰਨੇ ਮਰਜ਼ੀ ਹੋਰ ਕਰਮ ਕਰ ਲੈ, ਤੂੰ ਦੁਹਾਗਣ ਤੋਂ ਸੁਹਾਗਣ ਨਹੀਂ ਹੋ ਸਕਦਾ, ਮਨਮੁੱਖ ਤੋਂ ਗੁਰਮੁਖ ਨਹੀਂ ਹੋ ਸਕਦਾ। ਜੇ ਇੱਕ ਕਰਮ ਛੱਡ ਕੇ ਹੋਰ ਤੂੰ ਕਰਮ ਕਰੀ ਜਾਏ, ਹਾਰ ਸ਼ਿੰਗਾਰ ਜਿੰਨੇ ਮਰਜ਼ੀ ਕਰ ਲਏ, ਪਰ ਤੂੰ ਭਗਤਾਂ ਵਾਲੀ ਚਾਲ ਨਹੀਂ ਚੱਲ ਸਕਦਾ। ਇਸੇ ਲਈ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ, ਕੀਤ, ਲੱਖਾਂ ਸ਼ਿੰਗਾਰ ਕਰ ਲਏ, ਕਾਰਜ ਫਿਰ ਰਾਸ ਨਹੀਂ ਹੋਇਆ, ਜੀਵਨ ਫਿਰ ਉਹੀ ਮਨਮੁੱਖਾਂ ਵਾਲਾ ਹੀ, ਦੁਹਾਗਣਾ ਵਾਲਾ। ਤੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਤਿਗੁਰ ਦੇ ਰਾਰੇ ਨੂੰ ਸਿਹਾਰੀ ਹੈ, ਸਤਿਗੁਰ ਨੇ ਇਹ ਜਿਹੜੀ ਲੱਗ ਮਾਤਰ ਸਿਹਾਰੀ ਬਿਹਾਰੀ, ਇਹਦੇ ਵੀ ਅਰਥ ਹੁੰਦੇ ਆ। ਸਤਿਗੁਰ ਨੇ ਮੋ ਕਉ ਮੈਨੂੰ ਹਰ ਦੀਆ ਬੁਝਾਏ, ਹਰੀ ਪਰਮੇਸ਼ਵਰ ਦੀ ਸੋਝੀ ਦੇ ਦਿੱਤੀ ਹੈ। ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ, ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਆਪਾਂ ਵੀ ਰੋਜ਼ ਪੜ੍ਹਦੇ ਹੀ ਹਾਂ। ਇਹ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਪਹਿਲੀ ਵਾਰ ਗੁਰੂ ਅੰਗਦ ਦੇਵ ਮਹਾਰਾਜ ਦੇ ਦਰ 'ਤੇ ਗਏ ਆ, ਬੀਬੀ ਅਮਰੋ ਜੀ ਲੈ ਕੇ ਗਏ ਨਾ, ਉਦੋਂ ਵੀ ਹੱਥ ਜੋੜ ਕੇ ਮਹਾਰਾਜ ਨੇ ਇਹ ਬੇਨਤੀ ਕੀਤੀ ਹੋਏਗੀ ਵੀ ਗੁਰੂ ਮਹਾਰਾਜ, ਅੱਜ ਮੈਂ ਕੋਈ ਰਿਸ਼ਤੇਦਾਰੀ ਨਿਭਾਉਣ ਨਹੀਂ ਆਇਆ। ਇਹ ਨਹੀਂ ਕਿ ਮੇਰਾ ਭਤੀਜਾ ਤੁਹਾਡੀ ਸਪੁੱਤਰੀ ਦੇ ਨਾਲ ਵਿਆਹਿਆ ਹੋਇਆ, ਮੈਂ ਇਸ ਨਾਤੇ ਨਹੀਂ ਆਇਆ, ਮੈਂ ਇਹ ਰਿਸ਼ਤਾ ਲੈ ਕੇ ਨਹੀਂ ਆਇਆ। ਮੈਂ ਆਇਆ ਇਹ ਤੁਹਾਡੇ ਕੋਲ ਇਸ ਵਾਸਤੇ ਕਿ ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੈਨੂੰ ਬਸ ਆਹ ਗੱਲ ਦੀ ਸੋਝੀ ਦੇ ਦਿਓ, ਮੈਨੂੰ ਇਹ ਗਿਆਨ ਦੇ ਦਿਓ, ਮੈਨੂੰ ਇਹ ਸਮਝ ਦੇ ਦਿਓ, ਕਿਉਂਕਿ ਬਾਹਰ ਦੀਆਂ ਯਾਤਰਾਵਾਂ ਕਰ ਕਰ ਕੇ ਮੈਨੂੰ ਇਹ ਗੱਲ ਸਮਝ ਵਿੱਚ ਨਹੀਂ ਆਈ। ਫਿਰ ਗੁਰੂ ਮਹਾਰਾਜ ਨੇ ਸੋਝੀ ਦਿੱਤੀ, ਘੜ ਦਿੱਤਾ ਅੰਦਰ, ਇੱਕ ਦੇ ਨਾਮ ਦੇ ਵਿੱਚ, ਇੱਕ ਦੇ ਰੰਗ ਵਿੱਚ ਰੰਗ ਦਿੱਤਾ ਗੁਰੂ ਨੇ। ਮਹਾਰਾਜ ਨੇ ਸਮਝਾਇਆ ਵੀ ਜੇ ਤਾਂ ਦੁਹਾਗਣ ਹੈ ਫਿਰ ਤਾਂ ਕੱਚੇ ਰੰਗਾਂ ਦੇ ਵਿੱਚ ਖੁਸ਼ੀ ਮਿਲੇਗੀ, ਜੇ ਸੁਹਾਗਣ ਹੈ ਫਿਰ ਪੱਕੇ ਰੰਗ ਵਿੱਚ ਖੁਸ਼ੀ ਮਿਲੇਗੀ। ਜੇ ਦੁਹਾਗਣ ਹੈ ਤਾਂ ਝੂਠੇ ਸ਼ਿੰਗਾਰ ਵਿੱਚ ਖੁਸ਼ੀ ਮਿਲੇਗੀ, ਜੇ ਸੁਹਾਗਣ ਹੈ ਤਾਂ ਜਿਹੜਾ ਸੱਚਾ ਸ਼ਿੰਗਾਰ ਹੈ ਨਾਮ ਦਾ ਉਹਦੇ ਵਿੱਚ ਖੁਸ਼ੀ ਮਿਲੇਗੀ। ਫਿਰ ਜਦੋਂ ਦੋਵੇਂ ਗੱਲਾਂ, ਕਿਉਂਕਿ ਸਤਿਗੁਰੂ ਜੀ ਸਾਡੇ ਮਨ 'ਚ ਕੋਈ ਭਰਮ ਰਹਿਣ ਹੀ ਨਹੀਂ ਦਿੰਦੇ, ਕੋਈ ਸ਼ੰਕਾ ਕੋਈ ਸਵਾਲ, ਹਰ ਭਰਮ ਜਿਹੜਾ ਉਹ ਮਹਾਰਾਜ ਨੇ ਅੰਦਰੋਂ ਦੀ ਤੋੜਿਆ ਹੈ, ਕੱਟਿਆ, ਔਰ ਹਰ ਸ਼ੰਕਾ ਦੀ ਨਿਵਿਰਤੀ ਗੁਰੂ ਮਹਾਰਾਜ ਨੇ ਕੀਤੀ ਹੈ। ਹਰ ਸਵਾਲ ਦਾ ਜਵਾਬ ਸਤਿਗੁਰੂ ਜੀ ਨੇ ਦਿੱਤਾ ਹੈ ਸਾਨੂੰ, ਇਸ ਲਈ ਸ਼ੰਕਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮਹਾਰਾਜ ਕਹਿੰਦੇ ਆ ਜੇ ਤੂੰ ਗੁਰਮੁਖ ਬਣਨ ਆਇਆ, ਜੇ ਤੂੰ ਸੁਹਾਗਣ ਬਣਨ ਆਇਆ, ਆ ਜਾ ਫਿਰ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁੱਠੈ ਹਰ ਰੰਗ ਚਾੜਿਆ। ਗੁਰੂ ਨੇ ਤਰੁੱਠ ਕੇ ਜਿਹੜਾ ਨਾਮ ਰੰਗ ਚਾੜ ਦਿੱਤਾ, ਫਿਰ ਉਹ ਦੁਬਾਰਾ ਭੰਗ ਨਹੀਂ ਹੁੰਦਾ, ਨਾਸ਼ ਨਹੀਂ ਹੁੰਦਾ। ਬੰਦਾ ਸਿੰਘ ਬਹਾਦਰ ਕਿੱਥੇ ਆਉਂਦਾ ਸੀ ਮਹਾਰਾਜ ਦੇ ਕੋਲ? ਉਹ ਤੇ ਆਪਣਾ ਆਪਾ ਦਿਖਾਉਂਦਾ ਸੀ ਵੀ ਮੈਂ ਹਾਂ ਮਾਧੋ ਦਾਸ ਬੈਰਾਗੀ ਬਣ ਕੇ। ਜਦੋਂ ਉਹਨੇ ਆਪਣਾ ਪੂਰਾ ਜ਼ੋਰ ਲਾ ਲਿਆ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ, ਫਿਰ ਆ ਕੇ ਅਖੀਰ ਚਰਨਾਂ 'ਤੇ ਢਹਿ ਪਿਆ। ਮਹਾਰਾਜ ਕਹਿੰਦੇ ਹੁਣ ਦੱਸ। ਕਹਿਣ ਲੱਗੇ ਮਹਾਰਾਜ ਜਿਹੜਾ ਸ਼ਿੰਗਾਰ ਮੈਂ ਕੀਤਾ ਸੀ ਲਛਮਣ ਦਾਸ ਤੋਂ ਮਾਧੋ ਦਾਸ ਬੈਰਾਗੀ ਬਣਨ ਲਈ, ਜਿਹੜਾ ਮੈਂ ਸ਼ਿੰਗਾਰ ਕੀਤਾ ਸੀ ਉਹ ਸ਼ਿੰਗਾਰ 'ਤੇ ਮੇਰਾ ਫਿੱਕਾ ਪੈ ਗਿਆ, ਉਹ ਤਾਂ ਕਿਸੇ ਕੰਮ ਦੇ ਨਹੀਂ। ਹੁਣ ਮੈਂ ਤੁਹਾਡਾ ਬੰਦਾ ਬਣ ਗਿਆ, ਹੁਣ ਤੁਸੀਂ ਕਿਰਪਾ ਕਰੋ, ਮੈਨੂੰ ਉਸ ਨਾਮ ਦੇ ਸ਼ਿੰਗਾਰ ਵਿੱਚ ਸ਼ਿੰਗਾਰ ਦਿਓ ਜਿਹੜਾ ਰੰਗ ਕਦੇ ਉਤਰੇ ਹੀ ਨਾ, ਜਿਹਦਾ ਸ਼ਿੰਗਾਰ ਕਦੇ ਫਿੱਕਾ ਹੀ ਨਾ ਪਵੇ। ਫਿਰ ਮਹਾਰਾਜ ਨੇ ਖੰਡੇ ਦੀ ਪੌਲ ਦੇ ਕੇ ਭਾਈ ਗੁਰਬਖਸ਼ ਸਿੰਘ ਬਣਾਤਾ, ਬੰਦਾ ਸਿੰਘ ਬਹਾਦਰ ਬਣਾਤਾ। ਇਸ ਲਈ ਮਹਾਰਾਜ ਸਾਨੂੰ ਸ਼ਿੰਗਾਰਦੇ ਆ, ਅਸੀਂ ਇੱਥੇ ਆਪਣੇ ਆਪ ਨੂੰ ਸ਼ਿੰਗਾਰਨ ਵਾਸਤੇ ਆਏ ਹਾਂ, ਪਰ ਇਹ ਆ ਵੀ ਅੰਦਰੋਂ ਬਾਹਰੋਂ ਨਹੀਂ। ਨਾਮ ਦੇ ਨਾਲ ਬਾਣੀ ਦੇ ਨਾਲ ਅਸੀਂ ਆਪਣੇ ਅੰਦਰ ਨੂੰ ਸ਼ਿੰਗਾਰਨਾ, ਪਰ ਉਹਦੀ ਸ਼ੁਰੂਆਤ ਹੋਣੀ ਹੈ ਮਨ ਤੋਂ। ਜੇ ਮਨ ਰਾਜ਼ੀ ਹੋਏਗਾ ਤਾਂ ਹੀ ਇਹ ਸ਼ਿੰਗਾਰ ਹੋਣਾ, ਜੇ ਮਨ ਨਹੀਂ ਰਾਜ਼ੀ ਹੋਏਗਾ ਤਾਂ ਇਹ ਸ਼ਿੰਗਾਰ ਨਹੀਂ ਹੋਣਾ। ਗੱਲ ਤਾਂ ਮਨ ਦੀ ਹੈ, ਮਨ ਨੇ ਮਨਮੁੱਖ ਬਣਨਾ, ਮਨ ਨੇ ਹੀ ਗੁਰਮੁੱਖ ਬਣਨਾ, ਮਨ ਨੇ ਹੀ ਸੰਸਾਰੀ ਬਣ ਕੇ ਚੱਲਣਾ, ਮਨ ਨੇ ਹੀ ਭਗਤ ਬਣ ਕੇ ਚੱਲਣਾ। ਇਹ ਮਨ 'ਤੇ ਡਿਪੈਂਡ ਕਰਦਾ ਕਿ ਗੁਰੂ ਵਾਲਾ ਮਨ ਬਣਨਾ ਚਾਹੁੰਦਾ ਕਿ ਨਹੀਂ। ਇਕੱਲੇ ਤਨ ਦੀ ਗੱਲ ਨਹੀਂ ਹੈ ਇੱਥੇ। ਅੱਜ ਵੀ ਕਈਆਂ ਨੂੰ ਕਹੀਏ ਖੰਡੇ ਦੀ ਪੌਲ ਲੈ ਲਓ, ਕੀ ਕਹਿੰਦੇ ਆ, ਮਨ ਨਹੀਂ ਮੰਨਦਾ। ਸਰੀਰ ਨੇ ਥੋੜ੍ਹੀ ਖੰਡੇ ਦੀ ਪੌਲ ਲੈਣੀ ਹੈ, ਮਨ ਨੇ ਲੈਣੀ ਹੈ, ਪਰ ਮਨ ਨਹੀਂ ਮੰਨਦਾ। ਇੱਕ ਕਹਿ ਰਿਹਾ ਆ ਕੇ ਵੀ, ਵਾਹਿਗੁਰੂ ਮੈਨੂੰ ਖੰਡੇ ਦੀ ਪੌਲ ਦੇ ਦਿਓ, ਮੇਰਾ ਮਨ ਮੰਨ ਗਿਆ। ਜਿਹਦਾ ਮਨ ਮੰਨ ਗਿਆ ਉਹ ਦਾਤ ਲੈ ਗਿਆ, ਜਿਹਦਾ ਮਨ ਨਹੀਂ ਮੰਨਿਆ ਉਹ ਦਾਤ ਤੋਂ ਵਾਂਝਾ ਰਹਿ ਗਿਆ। ਜਿਹੜਾ ਭਗਤਾਂ ਦਾ ਮਨ ਮੰਨਿਆ ਉਹ ਸੰਸਾਰੀਆਂ ਦਾ ਨਹੀਂ ਮੰਨ ਸਕਦਾ। ਉਹ ਜਿਹੜੇ ਕੇਵਲ ਦਿਖਾਵਾ ਕਰਦੇ ਆ ਸੁਹਾਗਣ ਹੋਣ ਦਾ, ਅੰਦਰੋਂ ਅਵਗਣ ਭਰੇ ਪਏ ਆ ਦੁਹਾਗਣ ਵਾਲੇ, ਉਹ ਉਹਨਾਂ ਨੂੰ ਫਿਰ ਕਬੀਰ ਸਾਹਿਬ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਸ਼ਿੰਗਾਰ ਭਾਵੇਂ ਸੁਹਾਗਣ ਦਾ ਕੀਤਾ ਹੈ, ਉਹ ਦਿਖਾਵੇ ਲਈ, ਕੇਵਲ ਬਾਹਰੋਂ ਇੱਕ ਬਨਾਵਟ ਹੈ ਵੀ ਇਹ ਦੇਖਣ ਵਿੱਚ ਬਹੁਤ ਧਰਮੀ ਪੁਰਖ ਹੈ, ਅੰਦਰ ਧਰਮ ਵਾਲਾ ਕੋਈ ਗੁਣ ਹੀ ਨਹੀਂ। ਉਹ ਫਿਰ ਕਬੀਰ ਸਾਹਿਬ ਨਾਲ ਲੜ ਪੈਂਦੇ ਆ, ਝਗੜ ਪੈਂਦੇ ਆ, ਇੱਥੋਂ ਪਤਾ ਲੱਗਦਾ ਵੀ ਉਹ ਕਿੰਨੇ ਕੁ ਧਰਮੀ ਨੇ। ਮਾੜੀ ਜੀ ਸੱਚ ਦੀ ਗੱਲ ਕਹਿ ਕੇ ਦੇਖੋ ਕਿਵੇਂ ਚੁੱਭਦੀ ਹੈ। ਮਾੜੀ ਜੀ ਕੋਈ ਸੱਚੀ ਗੱਲ ਕਰਕੇ ਦੇਖੋ, ਜੇ ਤਾਂ ਉਹ ਪ੍ਰਵਾਨ ਹੋ ਗਈ, ਹਜ਼ਮ ਹੋ ਗਈ, ਫਿਰ ਤਾਂ ਵਾਕਈ ਇਹ ਸੱਚਿਆਰ ਹੈ। ਅਤੇ ਜੇ ਸੱਚੀ ਗੱਲ ਚੁੱਭ ਗਈ ਤਾਂ ਫਿਰ ਸਮਝ ਲੈਣਾ ਇਹ ਸੱਚਿਆਰ ਨਹੀਂ, ਇਹ ਤਾਂ ਕੁੜਿਆਰ ਹੈ। ਸੱਚੀ ਗੱਲ ਇਹਨੂੰ ਬਰਦਾਸ਼ਤ ਨਹੀਂ ਹੁੰਦੀ, ਸੱਚੀ ਗੱਲ ਹਜ਼ਮ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਨੂੰ ਭੂਤਨਾ ਬੇਤਾਲਾ ਕਿਉਂ ਕਹਿ ਰਹੇ ਨੇ ਲੋਕ? ਇਹ ਉਹ ਲੋਕ ਨੇ ਜਿਹੜੇ ਸੱਚ ਹਜ਼ਮ ਨਹੀਂ ਕਰ ਸਕਦੇ, ਜਿਹੜੇ ਸੱਚ ਬੋਲ ਨਹੀਂ ਸਕਦੇ, ਸੱਚ ਸੁਣ ਨਹੀਂ ਸਕਦੇ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਚੁੱਭਦੀਆਂ। ਉਹ ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਮਹਾਰਾਜ ਕਹਿੰਦੇ ਕੋਈ ਪਰਵਾਹ ਨਹੀਂ। ਕਬੀਰ ਸਾਹਿਬ ਜੀ ਦੀਆਂ ਗੱਲਾਂ ਚੁੱਭਦੀਆਂ ਨੇ ਧਰਮ ਦੇ ਪੁਜਾਰੀਆਂ ਨੂੰ। ਜਿਹੜੇ ਸਿਰਫ ਬਾਹਰੋਂ ਧਰਮੀ ਹੋ ਕੇ ਬੈਠੇ ਆ ਪਰ ਅੰਦਰ ਉਹਨਾਂ ਦੇ ਵਿੱਚ ਗੁਣ ਨਹੀਂ ਹੈ, ਚੁੱਭ ਗਈਆਂ ਗੱਲਾਂ। ਅਤੇ ਫਿਰ ਕਬੀਰ ਸਾਹਿਬ ਕਹਿੰਦੇ ਨੇ ਵੀ ਜਿਹੜਾ ਸੱਚ ਮੈਨੂੰ ਸਮਝ ਆ ਗਿਆ ਹੁਣ ਉਹ ਤੁਹਾਨੂੰ ਨਹੀਂ ਆਇਆ, ਕਸੂਰ ਮੇਰਾ ਨਹੀਂ ਤੁਹਾਡਾ ਹੈ, ਕਮੀ ਮੇਰੇ ਵਿੱਚ ਨਹੀਂ, ਕਮੀ ਤੁਹਾਡੇ 'ਚ ਹੈ। ਜੇ ਤਾਂ ਮੇਰੀ ਗੱਲ ਨਾਲ ਸਹਿਮਤ ਹੋ ਜਾਓਗੇ ਫਿਰ ਤੁਸੀਂ ਵੀ ਸੱਚਿਆਰ ਹੋ, ਜੇ ਨਹੀਂ ਹੋ ਤਾਂ ਫਿਰ ਤੁਸੀਂ ਕੁੜਿਆਰ ਹੋ। ਮਨ ਮਨ ਲੋਗ ਨਾ ਭਤੀਜੈ ਨਾ ਭਤੀਜੈ ਤਾਉ ਕਿਆ ਕੀਜੈ, ਨਹੀਂ ਮੰਨਦੇ ਲੋਕ। ਉਦੋਂ ਵੀ ਇਹ ਹਾਲਾਤ ਅਤੇ ਅੱਜ ਵੀ ਇਹੀ ਹਾਲਾਤ ਨੇ। ਸੱਚੀ ਗੱਲ ਉਦੋਂ ਵੀ ਨਹੀਂ ਹਜ਼ਮ ਹੋਈ, ਸੱਚੀਆਂ ਗੱਲਾਂ ਅੱਜ ਵੀ ਹਜ਼ਮ ਨਹੀਂ ਹੁੰਦੀਆਂ। ਅੱਜ ਕਿਹੜਾ ਸੱਚੀਆਂ ਗੱਲਾਂ ਅਸੀਂ ਸਹਿਣ ਕਰਦੇ ਹਾਂ, ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ, ਫਿਰ ਅਸੀਂ ਆਪਣਾ ਰੰਗ ਦਿਖਾਉਂਦੇ ਹਾਂ, ਪਤਾ ਲੱਗ ਜਾਂਦਾ ਵੀ ਇਹ ਕੁੜਿਆਰ ਹੈ ਕਿ ਸੱਚਿਆਰ ਹੈ। ਇਸ ਲਈ ਮਹਾਰਾਜ ਕਹਿੰਦੇ ਜਿਹੜੀ ਗੱਲ ਮੈਨੂੰ ਸਤਿਗੁਰੂ ਨੇ ਬੁਝਾ ਦਿੱਤੀ, ਸਮਝਾ ਦਿੱਤੀ, ਉਹ ਹੁਣ ਮੈਂ ਤੁਹਾਨੂੰ ਆਖਦਾ ਵੀ ਤੁਸੀਂ ਵੀ ਆਪੋ ਆਪਣੇ ਮਨ ਨੂੰ ਸਮਝਾਓ, ਆਪੋ ਆਪਣੇ ਮਨ ਨੂੰ ਆਖੋ ਵੀ ਮਨਾ ਛੱਡ ਦੇ ਇਹ ਜਿਹੜੇ ਵਿਕਾਰਾਂ ਵਾਲੇ ਰੰਗ ਨੇ ਹਾਰ ਸ਼ਿੰਗਾਰ, ਇਹ ਛੱਡ ਕੇ ਤੂੰ ਇੱਕੋ ਹੀ ਸ਼ਿੰਗਾਰ ਕਰ, ਉਹ ਪਰਮੇਸ਼ਵਰ ਦੇ ਨਾਮ ਦਾ, ਤੂੰ ਆਪਣੇ ਪਤੀ ਦੇ ਨਾਮ ਦਾ ਸ਼ਿੰਗਾਰ ਕਰ, ਪਰਮੇਸ਼ਵਰ ਦੇ ਨਾਮ ਦਾ। ਇਸ ਲਈ ਮਹਾਰਾਜ ਕਹਿੰਦੇ ਆ ਆਪਣੇ ਮਨ ਨੂੰ ਸਮਝਾਓ, ਮੇਰੇ ਮਨ ਤੂੰ ਹਰ ਹਰ ਨਾਮ ਧਿਆਏ, ਸਤਿਗੁਰ ਮੋਕਾਉ ਹਰ ਦੀਆ ਬੁਝਾਏ। ਹਰੀ ਦੇ ਬਾਰੇ ਮੈਨੂੰ ਸਤਿਗੁਰੂ ਨੇ ਸੋਝੀ ਦੇ ਦਿੱਤੀ ਹੈ। ਅਤੇ ਸਤਿਗੁਰੂ ਹੀ ਹੈ ਜਿਹੜਾ ਸਾਨੂੰ ਸਤਿਪੁਰਖ ਨਾਲ ਮਿਲਾ ਸਕਦਾ। ਸਤਿਗੁਰੂ ਹੀ ਹੈ ਜਿਹੜਾ ਸਤਿਪੁਰਖ ਦਾ ਸਾਨੂੰ ਗਿਆਨ ਦੇ ਸਕਦਾ, ਕਿਉਂਕਿ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ। ਉਹ ਸਤਿਗੁਰੂ ਹੀ ਹੈ ਜਿਹੜਾ ਮੈਨੂੰ ਸਤਿਪੁਰਖ ਦੀ ਸੋਝੀ ਵੀ ਦਏਗਾ ਔਰ ਉਹਦੇ ਨਾਮ ਦੇ ਰੰਗ ਵਿੱਚ ਵੀ ਮੈਨੂੰ ਰੰਗੇਗਾ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਸ ਸ਼ਬਦ ਵਿੱਚ ਕੇਂਦਰੀ ਭਾਵ ਵਿੱਚ ਰਹਾਉ ਵਾਲੀ ਪੰਗਤੀ 'ਚ ਮਹਾਰਾਜ ਜੀ ਕਿਰਪਾ ਕਰਦੇ ਹਨ,
1: ਸੁਹਾਗਣੀ ਸਦਾ ਮੁਖ ਉਜਲਾ ਗੁਰ ਕੈ ਸਹਿਜ ਸੁਪਾਏ।
0: ਹੁਣ ਜਿਹਨੇ ਸਤਿਗੁਰੂ ਦੀ ਗੱਲ ਮੰਨ ਕਰਕੇ ਧਿਆਇਆ, ਫਿਰ ਗੁਰੂ ਦੀ ਕਿਰਪਾ ਨਾਲ ਉਹਦੇ ਅੰਦਰ ਕੀ ਆ ਗਿਆ? ਪ੍ਰੇਮ ਆ ਗਿਆ, ਪਿਆਰ। ਕਿਉਂਕਿ ਜਿਹੜਾ ਰਸਤਾ ਸਤਿਗੁਰੂ ਨੇ ਦੱਸਣਾ ਹੈ ਉਹਦੇ ਵਿੱਚ ਪ੍ਰੇਮ ਹੈ, ਉਹਦੇ ਵਿੱਚ ਪਿਆਰ ਹੈ, ਉਹਦੇ ਵਿੱਚ ਕੋਈ ਧੋਖਾ ਨਹੀਂ ਹੈ, ਕੋਈ ਛਲ ਨਹੀਂ ਹੈ, ਕੋਈ ਫਰੇਬ ਨਹੀਂ ਹੈ। ਪਿਛਲੇ ਦਿਨੀ ਬੇਨਤੀ ਕੀਤੀ ਸੀ ਨਾ ਕਿ ਅੱਜ ਦੇਖੋ ਮਾਂ ਨੇ ਆਪਣੇ ਪੁੱਤ ਨੂੰ ਬੜੇ ਚਾਹਵਾਂ ਚਾਹਵਾਂ ਦੇ ਨਾਲ ਵਿਆਹਿਆ, ਬੜੇ ਸ਼ੌਂਕ ਉਹਨੇ ਵਿਆਹਣ ਵਿੱਚ ਪੂਰੇ ਕੀਤੇ, ਪਰ ਇਹ ਨਹੀਂ ਸੀ ਪਤਾ ਜਿਹੜੀ ਸੁਹਾਗਣ ਬਣ ਕੇ ਘਰ ਆ ਰਹੀ ਹੈ ਉਹਨੇ ਇੱਕ ਦਿਨ ਆਪਣਾ ਰੂਪ ਦਿਖਾ ਦੇਣਾ। ਬਾਹਰ ਦਾ ਨਾ ਸ਼ਿੰਗਾਰ, ਬਾਹਰੋਂ ਤਾਂ ਉਹ ਸੁਹਾਗਣ ਬਣ ਕੇ ਆ ਗਈ ਹੈ, ਪਰ ਚਾਰ ਦਿਨ ਬਾਅਦ ਉਹਨੇ ਆਪਣਾ ਅਸਲ ਰੂਪ ਦਿਖਾ ਦਿੱਤਾ। ਕੀ ਕੀਤਾ? ਲੈ ਗਈ ਪਹਾੜਾਂ 'ਤੇ ਜਾ ਕੇ ਧੱਕਾ ਦੇ ਦਿੱਤਾ, ਉਹ ਰੂਪ ਨਜ਼ਰ ਆ ਗਿਆ। ਉਹਨੂੰ ਆਪਣੇ ਪਤੀ ਨੂੰ ਹੀ ਦੁਹਾਗਣ ਬਣ ਕੇ ਜ਼ਹਿਰ ਦੇ ਕੇ ਘੋਲ ਕੇ ਪਿਆ ਕੇ ਮਾਰ ਦਿੱਤਾ। ਕਿਉਂ? ਕਿਉਂਕਿ ਉਹਨੇ ਸ਼ਿੰਗਾਰ ਸੁਹਾਗਣ ਦਾ ਕੀਤਾ ਹੋਇਆ ਸੀ ਪਰ ਅੰਦਰ ਪ੍ਰੀਤ ਤਾਂ ਕਿਸੇ ਹੋਰ ਨਾਲ ਪਾਈ ਬੈਠੀ ਸੀ। ਇਹ ਸੱਚ ਹੈ, ਇਹ ਅੱਜ ਦੇ ਸਮੇਂ ਦਾ ਇੱਕ ਸੱਚ ਹੈ ਵੀ ਪ੍ਰੀਤ ਤਾਂ ਕਿਸੇ ਹੋਰ ਦੇ ਨਾਲ ਅੰਦਰ ਦੀ ਬਣੀ ਹੋਈ ਸੀ, ਇਸ ਲਈ ਉਹਨੇ ਆਪਣਾ ਇੱਕ ਦਿਨ ਰੂਪ ਦਿਖਾਤਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹਦੇ ਵਿੱਚ ਅੰਦਰ ਸੁਹਾਗ ਵਾਲਾ ਗੁਣ ਹੁੰਦਾ ਨਾ, ਸੁਹਾਗ ਵਾਲਾ, ਉਹਦਾ ਮੁੱਖ ਅੰਦਰੋਂ ਵੀ ਉੱਜਲ ਹੁੰਦਾ ਹੈ, ਕੇਵਲ ਬਾਹਰੋਂ ਨਹੀਂ ਉੱਜਲ ਹੁੰਦਾ, ਅੰਦਰੋਂ ਵੀ ਉਹਦਾ ਮੁੱਖ ਉੱਜਲ ਹੁੰਦਾ ਹੈ। ਬਾਹਰੋਂ ਤਾਂ ਜਣਾ ਖਣਾ ਕਰ ਲਏਗਾ, ਬਾਹਰੋਂ ਤਾਂ ਮੇਕਅਪ ਜਿਹੜਾ ਮਰਜ਼ੀ ਕਰ ਲਵੇ, ਗੱਲ ਤਾਂ ਅੰਦਰ ਦੀ ਹੈ। ਬਾਹਰ ਦੀ ਸੁੰਦਰਤਾ ਤਾਂ ਸਾਰੇ ਦਿਖਾ ਦੇਣਗੇ ਮੇਕਅਪ ਕਰਕੇ, ਬਨਾਵਟੀ ਨਕਲੀ ਸ਼ਿੰਗਾਰ ਕਰਕੇ, ਪਤਾ ਤਾਂ ਅੰਦਰੋਂ ਲੱਗਣਾ। ਅੰਦਰ ਦਾ ਸ਼ਿੰਗਾਰ, ਅੰਦਰ ਦੀ ਸੁੰਦਰਤਾ ਸਾਨੂੰ ਸਤਿਗੁਰੂ ਨੇ ਦਿੱਤੀ ਹੈ, ਉਹ ਵਿਚਾਰਾਂ ਨਾਲ ਬਣਨੀ ਹੈ, ਉਹ ਸ਼ੁਭ ਗੁਣਾਂ ਦੇ ਨਾਲ ਬਣਨੀ ਹੈ। ਇਕੱਲੀ ਸ਼ਕਲ ਨਹੀਂ, ਅਕਲ ਵੀ ਸੋਹਣੀ ਹੋਣੀ ਚਾਹੀਦੀ ਹੈ। ਸ਼ਕਲ ਸੋਹਣੀ ਨੂੰ ਕੀ ਕਰਾਂਗੇ ਜੇ ਅਕਲ ਹੀ ਚੰਗੀ ਨਹੀਂ ਬੰਦੇ ਕੋਲ। ਸੁਹਾਗਣੀ ਸਦਾ ਮੁੱਖ ਉਜਲਾ, ਸੁਹਾਗਣ ਦਾ ਸਦਾ ਮੁੱਖ ਉਜਲ ਹੁੰਦਾ ਹੈ। ਕਿਹੜਾ? ਮਨ ਦਾ ਮੁੱਖ। ਉਹ ਮਨ ਦੇ ਤਲ 'ਤੇ ਸੁਹਾਗਣ ਉਜਲ ਹੈ, ਕੋਈ ਮੈਲ ਨਹੀਂ, ਕੋਈ ਵਿਕਾਰ ਨਹੀਂ, ਕੋਈ ਬੁਰਿਆਈਆਂ ਨਹੀਂ, ਕਿਉਂਕਿ ਗੁਰ ਕੈ ਸਹਿਜ ਸੁਭਾਏ। ਸਤਿਗੁਰੂ ਦੇ ਲੜ ਲੱਗ ਕੇ, ਸਤਿਗੁਰੂ ਦੇ ਚਰਨੀ ਲੱਗ ਕੇ ਉਹਦਾ ਜਿਹੜਾ ਸੁਭਾਅ ਸੀ ਉਹ ਪ੍ਰੇਮ ਵਾਲਾ ਹੋ ਗਿਆ। ਅਤੇ ਜਿਸ ਪਤੀ ਪਰਮੇਸ਼ਵਰ ਨੂੰ ਅਸੀਂ ਮਿਲਣਾ ਉਹ ਪ੍ਰੇਮ ਦੇ ਸੁਭਾਅ ਨਾਲ ਹੀ ਮਿਲਣਾ, ਨਫ਼ਰਤ ਦੇ ਸੁਭਾਅ ਨਾਲ ਨਹੀਂ ਮਿਲਣਾ, ਉਹ ਈਰਖਾ ਦੇ ਸੁਭਾਅ ਨਾਲ ਨਹੀਂ ਮਿਲਣਾ, ਉਹ ਮਿਲਣਾ ਪ੍ਰੇਮ ਦੇ ਸੁਭਾਅ ਨਾਲ। ਸੱਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਦੋਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਖਾਲਸਾ ਪੰਥ ਸਾਜਦੇ ਆ ਅਤੇ ਇੱਕ ਇੱਕ ਨੂੰ ਬਾਹੋਂ ਪਕੜ ਕੇ ਅੰਦਰ ਲੈ ਜਾਂਦੇ ਆ ਅਤੇ ਜਦੋਂ ਉਹਨਾਂ ਨੂੰ ਮਹਾਰਾਜ ਨੇ ਖਾਲਸਾ ਪੰਥ ਦੇ ਰੂਪ ਵਿੱਚ ਪੰਜਾਂ ਨੂੰ ਸਾਜਿਆ ਅਤੇ ਉਹਨਾਂ ਦੇ ਤਨ ਉੱਤੇ ਪੰਜ ਕਕਾਰ ਸ਼ਿੰਗਾਰੀ ਆ ਨਾ ਉਹ ਸੁਹਾਗਣ ਦੇ, ਅਤੇ ਜਦੋਂ ਮਹਾਰਾਜ ਨੇ ਸੁਹਾਗਣਾਂ ਨੂੰ ਤਿਆਰ ਬਰ ਤਿਆਰ ਕਰਕੇ ਲਿਆਂਦਾ ਸਾਹਮਣੇ ਤੇ ਅੱਖਾਂ ਖੁੱਲੀਆਂ ਰਹਿ ਗਈਆਂ। ਐਸਾ ਸ਼ਿੰਗਾਰ ਸਤਿਗੁਰੂ ਨੇ ਕੀਤਾ ਸੀ, ਉਹਨਾਂ ਪੰਜਾਂ ਨੂੰ ਸ਼ਿੰਗਾਰਿਆ ਗੁਰੂ ਕਲਗੀਧਰ ਪਾਤਸ਼ਾਹ ਨੇ ਤੇ ਦੇਖਣ ਵਾਲੇ ਦੀਆਂ ਅੱਖਾਂ ਖੁੱਲ ਗਈਆਂ। ਅੱਜ ਵੀ ਜਦੋਂ ਪੰਜ ਪਿਆਰੇ ਤਿਆਰ ਬਰ ਤਿਆਰ ਹੋ ਕੇ ਆਉਂਦੇ ਆ ਤੇ ਲੋਕ ਅੱਡੀਆਂ ਚੁੱਕ ਚੁੱਕ ਕੇ ਦੇਖਦੇ ਆ ਵੀ ਮੈਨੂੰ ਵੀ ਪੰਜਾਂ ਦੇ ਦਰਸ਼ਨ ਹੋ ਜਾਣ, ਤਰਸਦੇ ਆ ਲੋਕ, ਭੱਜ ਭੱਜ ਕੇ ਆਉਂਦੇ ਆ ਵੀ ਉਹਨਾਂ ਪੰਜਾਂ ਦੇ ਮੈਂ ਵੀ ਦੀਦਾਰ ਕਰ ਲਵਾਂ। ਕਿਉਂ ਇੰਨੀ ਤੜਪ ਕਿਉਂ ਹੁੰਦੀ ਹੈ? ਅਸੀਂ ਕਿਉਂ ਭੱਜ ਭੱਜ ਅੱਗੇ ਹੁੰਦੇ ਹਾਂ ਦੇਖਣ ਵਾਸਤੇ? ਜੇ ਬਹੁਤ ਜ਼ਿਆਦਾ ਇਕੱਠ ਹੋਵੇ ਤੇ ਅੱਡੀਆਂ ਚੁੱਕ ਚੁੱਕ ਕੇ ਕਿਉਂ ਦੇਖਦੇ ਹਾਂ? ਕਿਹਨੂੰ ਦੇਖਦੇ ਹਾਂ? ਉਹਨਾਂ ਪੰਜਾਂ ਪਿਆਰਿਆਂ ਨੂੰ, ਕਿਉਂਕਿ ਉਹ ਪੰਜ ਸੁਹਾਗਣਾਂ ਨੇ ਜਿਹੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਿਆਰ ਕੀਤੀਆਂ। ਆਪ ਵੀ ਇਹਨਾਂ ਵੱਲ ਵੇਖ ਕੇ ਤੁਸੀਂ ਵੀ ਸੁਹਾਗਣ ਬਣੋ, ਇਹਨਾਂ ਵੱਲ ਵੇਖ ਕੇ ਤੁਸੀਂ ਵੀ ਇਹ ਹਾਰ ਸ਼ਿੰਗਾਰ ਆਪਣੇ 'ਤੇ ਕਰੋ, ਤੁਹਾਡੇ ਵਿੱਚ ਵੀ ਸ਼ੁਭ ਗੁਣ ਆ ਜਾਣ ਜਿਹਦੇ ਨਾਲ ਉਹ ਪਰਮੇਸ਼ਵਰ ਦੀਆਂ ਖੁਸ਼ੀਆਂ ਤੁਹਾਡੀ ਝੋਲੀ ਵਿੱਚ ਪੈ ਜਾਣ। ਇਸ ਲਈ ਮਹਾਰਾਜ ਨੇ ਕਿਹਾ ਸਤਿਗੁਰ ਮੋਕੋ ਹਰ ਦੀਆ ਬੁਝਾਏ, ਫਿਰ ਆਰੰਭ ਵਿੱਚ ਕਹਿੰਦੇ ਸੁਹਾਗਣੀ ਸਦਾ ਮੁੱਖ ਉਜਲਾ। ਸੁਹਾਗਣੀ ਦਾ ਸਦਾ ਮੁੱਖ ਉਜਲ ਹੁੰਦਾ ਹੈ ਮਨ ਦੇ ਤਲ 'ਤੇ ਅੰਦਰੋਂ। ਗੁਰ ਕੈ ਸਹਿਜ ਸੁਭਾਏ, ਕਿਉਂਕਿ ਗੁਰੂ ਮਹਾਰਾਜ ਦੇ ਨਾਲ ਜੁੜ ਕੇ ਗੁਰੂ ਮਹਾਰਾਜ ਨੇ ਜਿਹੜਾ ਰਸਤਾ ਦੱਸਿਆ ਸੀ ਉਸ ਰਸਤੇ ਉੱਤੇ ਪ੍ਰੇਮ ਦਾ ਸੁਭਾਅ ਲੈ ਕੇ ਜਦੋਂ ਤੁਰਨਾ ਕੀਤਾ, ਅੰਦਰ ਸਹਿਜ ਹੈ, ਅਡੋਲਤਾ ਹੈ, ਅੰਦਰ ਨਹੀਂ ਡੋਲਦਾ, ਡਾਵਾਂ ਡੋਲ ਨਹੀਂ ਹੁੰਦਾ। ਆਤਮਕ ਤਲ 'ਤੇ ਜਿਹੜੇ ਅਡੋਲਤਾ ਸੀ ਜਾਂ ਆਤਮਕ ਸ਼ਾਂਤੀ ਵੀ ਅੰਦਰ ਬਣ ਗਈ ਅਤੇ ਅੰਦਰ ਪ੍ਰੇਮ ਵਾਲਾ ਸੁਭਾਅ ਵੀ ਜਿਹੜਾ ਸੀ ਉਹ ਬਣ ਗਿਆ, ਔਰ ਉਸ ਸੁਹਾਗਣ ਦਾ ਮੁੱਖ ਸਦਾ ਉਜਲ

ਇਹ ਲੱਛਣ ਹੈ ਸੁਹਾਗਣ ਦਾ, ਇਹ ਗੁਣ ਹੈ। ਇਹ ਉਹਦੇ ਵਿੱਚ ਜਿਹੜੇ ਗੁਣ ਨੇ ਮਹਾਰਾਜ ਕਹਿੰਦੇ ਆਹ ਨੇ। ਪਹਿਲੀ ਗੱਲ, ਉਹਦੇ ਅੰਦਰ ਸੁਭਾਅ ਪ੍ਰੇਮ ਵਾਲਾ ਹੋਏਗਾ। ਦੂਜੀ ਗੱਲ, ਉਹਦੇ ਅੰਦਰ ਮਨ ਵਿੱਚ ਟਿਕਾ ਹੋਏਗਾ, ਆਤਮਕ ਸ਼ਾਂਤੀ ਬਣੀ ਹੋਏਗੀ ਉਹਦੇ ਅੰਦਰ। ਔਰ ਫਿਰ ਉਹਦਾ ਮੁੱਖ ਅੰਦਰ ਉੱਜਲ ਹੋਏਗਾ, ਸ਼ੁਭ ਗੁਣਾਂ ਨਾਲ ਦਾਮਨ ਭਰਿਆ ਹੋਏਗਾ। ਸਦਾ ਪਿਰ ਰਾਵਹਿ ਆਪਣਾ, ਉਹ ਸਦਾ ਸੁਹਾਗਣ ਆਪਣੇ ਪਤੀ ਨੂੰ ਹੀ ਯਾਦ ਕਰਦੀ ਨਜ਼ਰ ਆਏਗੀ। ਉਹਦੇ ਧਿਆਨ 'ਚ ਕੋਈ ਹੋਰ ਆਉਂਦਾ ਹੀ ਨਹੀਂ, ਉਹਦੀ ਸੁਰਤ ਵਿੱਚ ਕੋਈ ਹੋਰ ਆਉਂਦਾ ਹੀ ਨਹੀਂ, ਉਹਦੇ ਖਿਆਲਾਂ ਵਿੱਚ ਕੋਈ ਹੋਰ ਆਉਂਦਾ ਹੀ ਨਹੀਂ ਹੈ। ਸਦਾ ਹਰ ਵਕਤ ਹਰ ਸਮੇਂ ਉਹਨੇ ਆਪਣੇ ਪਿਰ ਨੂੰ ਯਾਦ ਕਰਨਾ ਹੈ, ਪਤੀ ਨੂੰ, ਆਪਣੇ ਪਿਆਰੇ ਨੂੰ, ਜਿਹਦੇ ਨਾਲ ਪ੍ਰੇਮ ਹੈ ਉਹਨੂੰ ਹਰ ਵੇਲੇ ਉਹਨੇ ਯਾਦ ਕਰਨਾ ਹੈ, ਹਰ ਵੇਲੇ ਉਹਨੂੰ ਸਿਮਰਨਾ ਹੈ। ਇਹ ਹੈ ਸੁਹਾਗਣ ਵਾਲਾ ਜੀਵਨ, ਗੁਰਮੁਖਾਂ ਵਾਲਾ ਜੀਵਨ। ਸਦਾ ਪਿਰ ਰਾਵਹਿ ਆਪਣਾ ਵਿੱਚੋਂ ਆਪ ਗਵਾਏ, ਉਹਨੇ ਆਪਣਾ ਆਪਾ ਵਿੱਚੋਂ ਗਵਾ ਦਿੱਤਾ, ਖਤਮ ਕਰ ਦਿੱਤਾ। ਬਾਹਰੀ ਰਿਸ਼ਤੇ ਦੀ ਆਪਾਂ ਲੈ ਕੇ ਚੱਲੀਏ, ਜਦੋਂ ਇੱਕ ਬੱਚੀ ਦਾ ਆਨੰਦ ਕਾਰਜ ਹੁੰਦਾ, ਉਹ ਪਿੱਛੇ ਸਭ ਕੁਝ ਛੱਡ ਕੇ ਅੱਗੇ ਪੱਲਾ ਪਕੜ ਕੇ ਹੀ ਤੁਰਦੀ ਹੈ ਨਾ, ਵੀ ਅੱਜ ਤੋਂ ਮੈਂ ਤੇਰੀ ਜੀਵਨ ਸਾਥੀ ਹਾਂ, ਤੂੰ ਮੇਰੇ ਜੀਵਨ ਦਾ ਸਾਥੀ ਹੈ, ਅੱਜ ਤੋਂ ਮੈਂ ਤੇਰਾ ਪੱਲਾ ਪਕੜ ਕੇ ਤੁਰਨਾ। ਪਰ ਉਹਨੂੰ ਸਮਝਣਾ ਬੜਾ ਜ਼ਰੂਰੀ ਹੈ। ਅਸੀਂ ਤਾਂ ਖੇਡ ਬਣਾਤੀ ਹੈ, ਬਾਹਰੀ ਤੌਰ 'ਤੇ ਖੇਡ ਹੀ ਸਮਝੀ ਹੋਈ ਹੈ, ਜਦੋਂ ਮਰਜ਼ੀ ਪੱਲਾ ਪਕੜ ਲਓ, ਜਦੋਂ ਮਰਜ਼ੀ ਛੱਡ ਦਿਓ, ਖੇਡ ਬਣਾਤੀ। ਅਸੀਂ ਉਸ ਸ਼ੁਭ ਵਿਵਾਹ ਦਾ ਮਤਲਬ ਹੀ ਭੁੱਲ ਗਏ, ਆਨੰਦ ਕਾਰਜ ਦਾ ਮਤਲਬ ਹੀ ਭੁੱਲ ਗਏ। ਅਸੀਂ ਉਹ ਪਤੀ ਪਤਨੀ ਵਾਲਾ ਰਿਸ਼ਤਾ ਹੀ ਜਿਹੜਾ ਉਹ ਭੁੱਲ ਗਏ ਹਾਂ, ਕਿਉਂਕਿ ਹੁਣ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਰਹੇ ਆ। ਸਾਨੂੰ ਸਮਝਣਾ ਪੈਣਾ ਕਿ ਮੈਨੂੰ ਪੱਲਾ ਕਿਹਦਾ ਪਕੜਾਇਆ ਅਤੇ ਪਕੜਾ ਕੌਣ ਰਿਹਾ। ਜਿਹਨੇ ਮੈਨੂੰ ਜਨਮ ਦਿੱਤਾ, ਪਾਲਿਆ, ਪੋਸਿਆ, ਵੱਡਾ ਕੀਤਾ, ਅੱਜ ਉਸ ਬਾਬਲ ਨੇ ਮੈਨੂੰ ਪੱਲਾ ਪਕੜਾ ਤਾ, ਕਿਸੇ ਹੋਰ ਦਾ ਵੀ ਲੈ ਧੀਏ, ਅੱਜ ਤੋਂ ਆਹ ਤੇਰੇ ਜੀਵਨ ਦਾ ਸਾਥ।

ਹੁਣ ਮੇਰੀ ਮੱਤ ਕਹਿੰਦੀ ਹੈ ਤੂੰ ਜਾ ਇਸ ਪਾਸੇ, ਅਤੇ ਗੁਰੂ ਮਹਾਰਾਜ ਕਹਿੰਦੇ ਤੂੰ ਜਾ ਇਸ ਪਾਸੇ, ਫਿਰ ਏਕ ਜੋਤ ਤਾਂ ਹੋਈ ਨਹੀਂ, ਫਿਰ ਗੁਰੂ ਦੀਆਂ ਖੁਸ਼ੀਆਂ ਕਿੱਦਾਂ ਮਿਲਣਗੀਆਂ? ਗੁਰੂ ਮਹਾਰਾਜ ਗੁਰਬਾਣੀ 'ਚ ਰੋਕਦੇ ਆ ਵੀ ਤੂੰ ਇਸ ਪਾਸੇ ਨਹੀਂ ਜਾਣਾ, ਆਹ ਕਰਮ ਨਹੀਂ ਕਰਨੇ, ਅਤੇ ਮੈਂ ਆਖਾਂ ਵੀ ਨਹੀਂ ਮੈਂ ਤਾਂ ਆਪਣੀ ਮਰਜ਼ੀ ਕਰਨੀ ਹੈ, ਫਿਰ ਮੇਰੀ ਗੁਰੂ ਨਾਲ ਨਿਭ ਜਾਏਗੀ, ਮੇਰੀ ਗੁਰੂ ਮਹਾਰਾਜ ਨਾਲ ਬਣ ਆਏਗੀ, ਕਿੱਦਾਂ ਬਣੇਗੀ? ਦੋਵਾਂ ਦੀ ਸੋਚ ਇੱਕ ਹੋਣੀ ਚਾਹੀਦੀ ਹੈ, ਫਿਰ ਇੱਕ ਰਸਤੇ ਤੁਰਿਆ ਜਾ ਸਕਦਾ, ਫਿਰ ਖੁਸ਼ੀ ਖੁਸ਼ੀ ਤੁਰਿਆ ਜਾ ਸਕਦਾ, ਅਤੇ ਜੇ ਸੋਚ ਅਲੱਗ ਅਲੱਗ ਹੋਏਗੀ ਫਿਰ ਤਾਂ ਝਗੜੇ ਹੀ ਨੇ, ਲੜਾਈਆਂ ਹੀ ਨੇ, ਫਿਰ ਉੱਥੇ ਇੱਕ ਰਸਤੇ ਕਿੱਥੇ ਤੁਰਨਾ? ਉਹ ਘਰ ਨਰਕ ਬਣ ਜਾਂਦਾ, ਬਾਹਰੀ ਗੱਲ ਕਰ ਰਿਹਾ, ਉਹ ਘਰ ਨਰਕ ਬਣ ਜਾਂਦਾ ਜਿੱਥੇ ਦੋਵਾਂ ਦੀ ਆਪਸੀ ਸਹਿਮਤੀ ਵਿਚਾਰ ਇੱਕ ਨਹੀਂ ਹੁੰਦੀ। ਉਸ ਘਰ ਦੇ ਵਿੱਚ ਤੁਹਾਨੂੰ ਨਰਕ ਦੇਖਣ ਨੂੰ ਮਿਲੇਗਾ, ਕਲਾ ਕਲੇਸ਼ ਵਾਲਾ। ਨਰਕ ਕੀ ਹੁੰਦਾ ਹੈ? ਕਲਾ ਕਲੇਸ਼, ਜਿੱਥੇ ਸਵੇਰੇ ਉੱਠਦਿਆਂ ਰੱਬ ਦਾ ਨਾਮ ਨਹੀਂ ਧਿਆਇਆ ਜਾਂਦਾ, ਸਵੇਰੇ ਉੱਠ ਕੇ ਜਿੱਥੇ ਕਲਾ ਕਲੇਸ਼ ਹੁੰਦਾ ਹੈ, ਜਿਸ ਘਰ ਦੇ ਵਿੱਚ ਰਾਤ ਨੂੰ ਸੌਣ ਲੱਗਿਆਂ ਰੱਬ ਦਾ ਨਾਮ ਲੈ ਕੇ ਨਹੀਂ ਸੁੱਤਾ ਜਾਂਦਾ, ਕਲਾ ਕਲੇਸ਼ ਝਗੜਾ ਕਰਕੇ ਸੁੱਤਾ ਜਾਂਦਾ, ਉਸ ਘਰ 'ਚ ਬਰਕਤ ਪਏਗੀ? ਗੁਰੂ ਵਿਚੋਲਾ ਹੈ ਨਾ, ਬਾਹਰੀ ਵੀ ਵਿਚੋਲਾ ਅਤੇ ਅੰਦਰ ਵੀ ਵਿਚੋਲਾ, ਪਤ ਪਰਮਾਤਮਾ ਨਾਲ ਮਿਲਾਉਣ ਵਾਲਾ ਸਾਡੀ ਜੀਵ ਆਤਮਾ ਨੂੰ। ਅਤੇ ਮਹਾਰਾਜ ਕਹਿੰਦੇ ਆ ਤੇਰਾ ਘਰ ਸਵਰਗ ਬਣ ਜਾਏਗਾ, ਪਰ ਇੱਕ ਗੱਲ ਧਿਆਨ ਰੱਖੀ, ਜਿਹਦੇ ਲੜ ਲਾਉਣਾ ਉੱਠਦਿਆਂ ਬਹਿੰਦਿਆਂ ਉਹਨੂੰ ਯਾਦ ਕਰਨਾ, ਤੇਰੇ ਧਿਆਨ 'ਚ ਕੋਈ ਹੋਰ ਨਹੀਂ ਆਉਣਾ ਚਾਹੀਦਾ, ਫਿਰ ਤੇਰੇ ਜੀਵਨ ਦੇ ਅੰਦਰ ਸੁੱਖ ਹੈ, ਤੇਰੇ ਘਰ ਵਿੱਚ ਬਰਕਤ ਹੈ। ਸਾਹਿਬ ਜੀ ਸਮਝਾਉਂਦੇ ਆ, ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲੱਗੇ, ਜਾਂ ਐਸੇ ਬੁੱਝੀਆਂ ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਂਕਾ ਅੰਤਰ ਜਾਮੀ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਆ ਉਪਦੇਸ਼ ਦ੍ਰਿੜ ਕਰੀਏ ਨਾ, ਘਰ 'ਚ ਕਲੇਸ਼ ਹੈ, ਅਸੀਂ ਜਾ ਰਹੇ ਹਾਂ ਸਿਆਣਿਆਂ ਕੋਲ, ਕੋਈ ਮੰਤਰ ਦੇ ਦਿਓ ਜੀ ਸਾਡੇ ਘਰ ਦਾ ਕਲੇਸ਼ ਮੁੱਕ ਜਾਵੇ। ਆ ਮੰਤਰ ਹੀ ਦਿੱਤਾ, ਇਹ ਸਾਨੂੰ ਸਮਝ ਨਹੀਂ ਆਉਂਦਾ, ਗੁਰਬਾਣੀ ਰੂਪੀ ਮੰਤਰ ਨਹੀਂ ਸਮਝ ਆਇਆ। ਮਹਾਰਾਜ ਕਹਿੰਦੇ ਮੈਂ ਪੂਰੇ ਭਰੋਸੇ ਅਤੇ ਦਾਅਵੇ ਨਾਲ ਕਹਿ ਰਿਹਾ ਤੇਰੇ ਘਰ ਵਿੱਚ ਸੁੱਖ ਬਣੇਗਾ, ਪਰ ਆ ਮੰਤਰ 'ਤੇ ਪਹਿਲਾਂ ਦ੍ਰਿੜ ਕਰ, ਪਹਿਲਾਂ ਜਿਹੜਾ ਇਹ ਉਪਦੇਸ਼ ਆ ਇਹ ਤਾਂ ਦ੍ਰਿੜ ਕਰ। ਜੇ ਤੂੰ ਇਹ ਦ੍ਰਿੜ ਕਰ ਲਵੇਂ ਫਿਰ ਤੇਰੇ ਘਰ ਵਿੱਚ ਥੋੜ੍ਹਾ ਹੋਵੇ ਬਹੁਤਾ ਹੋਵੇ ਜਿੱਦਾਂ ਦਾ ਮਰਜ਼ੀ ਸਮਾਂ ਹੋਵੇ, ਤੇਰੇ ਘਰ 'ਚ ਖੁਸ਼ੀ ਬਰਕਰਾਰ ਰਹੇਗੀ, ਤੇਰੇ ਘਰ ਦੇ ਵਿੱਚ ਕਦੇ ਕਲੇਸ਼ ਨਹੀਂ ਹੋਏਗਾ। ਭਾਵੇਂ ਥੋੜ੍ਹਾ ਮਿਲ ਰਿਹਾ, ਭਾਵੇਂ ਬਹੁਤਾ ਮਿਲ ਰਿਹਾ, ਭਾਵੇਂ ਮਹਿੰਗੇ ਬਸਤਰ ਹੈ, ਭਾਵੇਂ ਸਾਦੇ ਬਸਤਰ ਹੈ, ਭਾਵੇਂ ਮਖਮਲੀ ਗੱਦਾ ਹੈ, ਭਾਵੇਂ ਜ਼ਮੀਨ 'ਤੇ ਸੌਣਾ ਪੈ ਜਾਏ, ਤੂੰ ਕਦੇ ਵੀ ਅੰਦਰ ਕਲਾ ਕਲੇਸ਼ ਨਹੀਂ ਹੋਏਗਾ ਜੇ ਤੂੰ ਆ ਮੰਤਰ ਦ੍ਰਿੜ ਕਰ ਲਵੇਂ ਤਾਂ। ਫਿਰ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਘਰ ਦੇ ਅੰਦਰ ਵੀ ਖੁਸ਼ੀ ਹੈ ਖੇੜਾ ਹੈ, ਅਤੇ ਘਰ ਬਾਹਰ ਗੁਆਂਢੀਆਂ ਕੋਲ ਜਾ ਕੇ ਵੀ ਕਹਿਣਾ ਵੀ ਮੇਰੇ ਘਰ 'ਚ ਤਾਂ ਬੜਾ ਸੁੱਖ ਹੈ, ਮੇਰੇ ਘਰ 'ਚ ਤਾਂ ਬੜੀਆਂ ਖੁਸ਼ੀਆਂ ਨੇ। ਉਹਦੇ ਲਈ ਗੁਰੂ ਦਾ ਮੰਤਰ ਦ੍ਰਿੜ ਕਰਨਾ ਪੈਣਾ, ਅਤੇ ਸਾਨੂੰ ਅਜੇ ਗੁਰੂ ਦਾ ਮੰਤਰ ਸਮਝ ਨਹੀਂ ਆ ਰਿਹਾ, ਇਸ ਲਈ ਸਿਆਣਿਆਂ ਕੋਲੋਂ ਮੰਤਰ ਲਿਆ ਕੇ ਘਰ ਛੱਡ ਰਹੇ ਹਾਂ, ਫਿਰ ਉਹ ਕਲੇਸ਼ ਮੁੱਕ ਗਿਆ। ਖਡੂਰ ਸਾਹਿਬ ਤਪਾ, ਕਿਉਂਕਿ ਜਿਹੜੇ ਸਿਆਣੇ ਲੋਕ ਨੇ ਨਾ, ਸਿਆਣੇ ਚੱਕਰਾਂ 'ਚ ਜਿਨ੍ਹਾਂ ਦੇ ਪੈਂਦੇ ਹਾਂ ਆਪਾਂ, ਇਹ ਤੁਹਾਨੂੰ ਗੁਰੂ ਨਾਲ ਜੋੜਨ ਦੇਣਗੇ? ਕਦੇ ਨਹੀਂ ਜੋੜਨ ਦੇਣਗੇ, ਕਿਉਂਕਿ ਜੇ ਤੁਸੀਂ ਗੁਰਬਾਣੀ ਨਾਲ ਜੁੜ ਗਏ ਫਿਰ ਉਹਨਾਂ ਨੇ ਕਹਿਣਾ ਸਾਡੀਆਂ ਦੁਕਾਨਾਂ ਕਿੱਦਾਂ ਚੱਲਣਗੀਆਂ, ਕਿਉਂਕਿ ਇੱਥੇ ਸੱਚ ਪਤਾ ਲੱਗ ਜਾਣਾ ਤੁਹਾਨੂੰ। ਤਪੇ ਨੇ ਕਿਉਂ ਕਿਹਾ ਖਡੂਰ ਸਾਹਿਬ ਕਿ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਤੋਂ ਬਾਹਰ ਕਰ ਦਿਓ? ਕਿਉਂਕਿ ਉਹਨੂੰ ਪਤਾ ਸੀ ਕਿ ਜੇ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਰਹਿ ਗਏ ਤਾਂ ਮੇਰਾ ਨਹੀਂ ਜ਼ੋਰ ਚੱਲਣਾ। ਉਹਨੇ ਜ਼ਿਮੀਂਦਾਰਾਂ ਨੂੰ ਕਿਹਾ ਨਾ ਵੀ ਮੀਂਹ ਪੈ ਜਾਏਗਾ, ਤੁਸੀਂ ਮੇਰਾ ਮੰਤਰ ਅਪਣਾਓ, ਛੱਡ ਦਿਓ ਗੁਰੂ ਅੰਗਦ ਦੇਵ ਜੀ ਦਾ ਪੱਲਾ। ਅਤੇ ਉਹਨਾਂ ਨੇ ਮੂਰਖਾਂ ਨੇ ਗੁਰੂ ਅੰਗਦ ਦੇਵ

ਜੀ ਨੂੰ ਕੱਢ ਦਿੱਤਾ। ਮਹਾਰਾਜ ਨੂੰ ਕਿਹਾ ਜਾਓ ਤੁਸੀਂ, ਮਹਾਰਾਜ ਕਹਿੰਦੇ ਕੋਈ ਗੱਲ ਨਹੀਂ। ਇਹ ਤੇ ਬਾਅਦ ਵਿੱਚ ਪਤਾ ਲੱਗਾ ਵੀ ਤਪਾ ਕੀ ਸੀ, ਝੂਠਾ ਨਿਕਲਿਆ। ਇਹ ਤੇ ਝੂਠੇ ਮੰਤਰ ਦੇ ਕੇ ਸਾਡੀ ਖੇਤੀ ਵੀ ਸੁਕਾਤੀ, ਫਸਲ ਵੀ ਸੁੱਕ ਗਈ ਅਤੇ ਬਰਸਾਤ ਵੀ ਨਹੀਂ ਹੋਈ। ਫਿਰ ਭੁੱਲਾਂ ਬਖਸ਼ਾਉਂਦੇ ਆ ਆਪਣੀਆਂ ਗੁਰੂ ਅੰਗਦ ਦੇਵ ਜੀ ਕੋਲ ਜਾ ਕੇ, ਜਦੋਂ ਗੁਰੂ ਅਮਰਦਾਸ ਜੀ ਸਮਝਾਉਂਦੇ ਆ। ਇਸ ਵਾਸਤੇ ਮਹਾਰਾਜ ਕਹਿੰਦੇ ਆ ਜਿਹਨੇ ਗੁਰੂ ਦੀ ਗੱਲ ਮੰਨ ਲਈ ਉਹਦੇ ਅੰਦਰ ਸਭ ਤੋਂ ਪਹਿਲਾਂ ਸੁਭਾਅ ਚੇਂਜ ਹੋਏਗਾ। ਇੱਕ ਗੱਲ ਨੋਟ ਰੱਖਿਓ, ਆਪ ਸਾਰੇ ਸੂਝਵਾਨ ਹੋ, ਜਦੋਂ ਗੁਰਬਾਣੀ ਦਾ ਅਸਰ ਸਾਡੇ ਮਨ 'ਤੇ ਪਏਗਾ, ਸਭ ਤੋਂ ਪਹਿਲਾਂ ਸਟੈਪ, ਸਭ ਤੋਂ ਪਹਿਲਾਂ ਕਦਮ ਕੀ ਹੋਏਗਾ, ਤੁਹਾਡਾ ਸੁਭਾਅ ਚੇਂਜ ਹੋਏਗਾ। ਹੁਣ ਆਪਣੇ ਆਪਣੇ ਅੰਦਰ ਝਾਤੀ ਮਾਰ ਲਓ, ਜੇ ਸੁਭਾਅ ਨਹੀਂ ਚੇਂਜ ਹੋਇਆ ਇਹਦਾ ਮਤਲਬ ਅਜੇ ਗੁਰੂ ਦੀ ਸਿੱਖਿਆ ਅੰਦਰ ਨਹੀਂ ਗਈ, ਗੁਰੂ ਦਾ ਉਪਦੇਸ਼ ਅੰਦਰ ਨਹੀਂ ਗਿਆ। ਹਜੇ ਤਾਂ ਸੁਭਾਅ ਹੀ ਨਹੀਂ ਮੇਰਾ ਬਦਲਿਆ, ਮੈਂ ਸੁਹਾਗਣ ਵਾਲਾ ਜੀਵਨ ਕਿੱਥੋਂ ਜੀ ਲੈਣਾ। ਹਜੇ ਤਾਂ ਮੇਰੇ ਸੁਭਾਅ 'ਚ ਪ੍ਰੇਮ ਆਇਆ ਹੀ ਨਹੀਂ, ਪਿਆਰ, ਹਜੇ ਮੇਰੇ ਵਿੱਚ ਦਇਆ ਆਈ ਨਹੀਂ, ਮੈਂ ਧਰਮੀ ਕਿੱਥੋਂ ਹੋ ਜਾਣਾ। ਸਭ ਤੋਂ ਪਹਿਲਾਂ ਅੰਦਰ ਪ੍ਰੇਮ ਆਏਗਾ, ਪ੍ਰੇਮ ਮੈਨੂੰ ਪਰੇ ਕਰਨ ਵਾਲੀ ਅਵਸਥਾ। ਜਦੋਂ ਪ੍ਰੇਮ ਆ ਗਿਆ ਅੰਦਰ ਆਪਣੇ ਪਰਮੇਸ਼ਵਰ ਪਤੀ ਪਿਆਰੇ ਦੇ ਵਾਸਤੇ ਪ੍ਰੇਮ ਆ ਗਿਆ, ਸੁਭਾਅ ਪ੍ਰੇਮ ਵਾਲਾ ਹੋ ਗਿਆ, ਫਿਰ ਕੀ ਹੋਇਆ, ਸਦਾ ਫਿਰ ਰਾਵੈ ਆਪਣਾ ਵਿੱਚੋਂ ਆਪ ਗਵਾਏ, ਵਿੱਚੋਂ ਆਪਣਾ ਆਪਾ ਮਿਟ ਗਿਆ, ਖਤਮ ਹੋ ਗਿਆ, ਮੈਂ ਖਤਮ ਹੋ ਗਈ। ਹੁਣ ਮੈਂ ਅੰਦਰ ਜਿਹੜੀ ਸੀ ਉਹ ਰਹੀ ਨਹੀਂ, ਮੈਂ ਮੇਰੀ ਜਿਹੜੀ ਸੀ ਅੰਦਰੋਂ ਮਿਟ ਗਈ। ਇਸ ਲਈ ਕਿਹਾ ਸੀ ਮਨ ਤੂੰ ਉਹਦੇ ਨਾਮ ਨੂੰ ਧਿਆ, ਮੈਨੂੰ ਤੇ ਸਤਿਗੁਰੂ ਨੇ ਸਿੱਖਿਆ ਦਿੱਤੀ ਹੈ, ਮੈਨੂੰ ਤੇ ਸਤਿਗੁਰੂ ਨੇ ਆਹ ਉਪਦੇਸ਼ ਦਿੱਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ।

ਹੁਣ ਗੱਲ ਆ ਗਈ ਦੁਹਾਗਣ ਦੀ। ਦੋ ਹੀ ਗੱਲਾਂ ਨੇ ਗੁਰੂ ਗ੍ਰੰਥ ਸਾਹਿਬ 'ਚ, ਮਨਮੁਖ ਅਤੇ ਗੁਰਮੁਖ, ਸੁਹਾਗਣ ਅਤੇ ਦੁਹਾਗਣ, ਆਸਤਕ ਅਤੇ ਨਾਸਤਕ। ਗੁਣਵੰਤੀ ਹੈ ਜਾਂ ਅਵਗੁਣਵੰਤੀ ਹੈ। ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ, ਮੂਲ ਗਵਾਏ ਜੀਓ। ਗੁਰਮੁਖ ਲਾਹਾ ਕਿੱਦਾਂ ਲੈ ਗਏ? ਸੁਹਾਗਣੀ ਸਦਾ ਮੁਖ ਉਜਲਾ, ਗੁਰ ਕੈ ਸਹਿਜ ਸੁਭਾਏ, ਸਦਾ ਫਿਰ ਰਾਵੇ ਆਪਣਾ ਵਿੱਚੋਂ ਆਪ ਗਵਾਏ। ਉਹ ਲੈ ਗਏ ਲਾਹਾ। ਮਨਮੁਖ ਜਿਹੜਾ ਸੀ ਉਹ ਮੂਲ ਗਵਾ ਗਿਆ, ਕਿਉਂਕਿ ਉਹਨੂੰ ਸਮਝ ਨਹੀਂ ਆਈ। ਦੁਹਾਗਣੀ ਜਿਹੜੇ ਮਨਮੁਖ ਨੇ, ਦੁਹਾਗਣਾਂ ਨੇ, ਖਰੀਆਂ ਖਲੋਤੀਆਂ, ਬਿੱਲ ਲਾਉਂਦੀਆਂ, ਬਿਰਲਾਪ ਕਰ ਰਹੀਆਂ ਨੇ, ਧਾਹਾਂ ਮਾਰ ਰਹੀਆਂ ਨੇ, ਰੋ ਰਹੀਆਂ ਨੇ, ਤਿੰਨਾਂ ਮਹਿਲ ਨਾ ਪਾਏ, ਜਿਨ੍ਹਾਂ ਨੂੰ ਆਪਣੇ ਪਤੀ ਦਾ ਘਰ ਨਹੀਂ ਨਸੀਬ ਹੋਇਆ, ਜਿਨ੍ਹਾਂ ਨੂੰ ਹੁਣ ਦੇਖੋ ਫਿਰ ਬੇਨਤੀ ਕਰਾਂ, ਅੱਜ ਰਿਸ਼ਤਿਆਂ ਨੂੰ ਅਸੀਂ ਤਾਰ ਤਾਰ ਨਾ ਕਰੀਏ, ਰਿਸ਼ਤਿਆਂ ਨੂੰ ਮਜ਼ਬੂਤ ਬਣਾਓ। ਅੱਜ ਸਾਡੇ ਰਿਸ਼ਤੇ ਇੰਨੇ ਕਮਜ਼ੋਰ ਹੋ ਗਏ ਆ, ਅੱਜ ਦੇਖੋ ਸਰਚ ਕਰਕੇ, ਤੁਸੀਂ ਦੇਖੋ ਸਰਚ ਕਰਕੇ, ਉਨੇ ਸਾਡੇ ਸ਼ੁਭ ਵਿਵਾਹ ਨਹੀਂ ਹੋ ਰਹੇ ਜਿੰਨੇ ਤਲਾਕ ਹੋ ਰਹੇ ਨੇ। ਚੌਥੇ ਦਿਨ ਬਾਅਦ ਹੀ ਇਹ ਗੱਲ ਸ਼ੁਰੂ ਹੋ ਜਾਂਦੀ ਹੈ, ਮੈਂ ਨਹੀਂ ਰਹਿਣਾ ਇਹਦੇ ਨਾਲ, ਮੈਂ ਛੱਡ ਕੇ ਜਾਣਾ, ਮੈਂ ਇਹਦੇ ਨਾਲ ਹੀ। ਚੌਥੇ ਦਿਨ ਬਾਅਦ ਹੀ ਅਸੀਂ ਮਜ਼ਾਕ ਬਣਾ ਦਿੱਤਾ। ਕਾਰਨ ਸੀ ਇਹ ਅੰਦਰ ਜਿਹੜਾ ਦੁਹਾਗਣ ਵਾਲਾ ਗੁਣ ਆ ਗਿਆ ਨਾ, ਉਹਨੇ ਪਤੀ ਨਾਲ ਰਹਿਣ ਹੀ ਨਹੀਂ ਦਿੱਤਾ। ਦੋਵੇਂ ਤਾਂ ਬਾਹਰੋਂ ਦੋਵੇਂ ਤਰਫਾਂ, ਪਿਛਲੇ ਦਿਨ ਹੀ ਕਿਹਾ ਸੀ ਨਾ ਵੀ ਬਾਹਰੋਂ ਦੋਵੇਂ ਤਰਫਾਂ ਦੇਖਣਾ ਪੈਣਾ ਹੈ। ਪਤੀ ਕਿਤੇ ਹੋਰ ਤੁਰਿਆ ਫਿਰਦਾ, ਪਤਨੀ ਕਿਤੇ ਹੋਰ ਤੁਰੀ ਫਿਰਦੀ ਹੈ। ਪਰ ਜੇ ਅੰਦਰੋਂ ਅਧਿਆਤਮਕ ਅਵਸਥਾ ਦੇਖੋਗੇ ਤਾਂ ਪਤੀ ਪੂਰਾ ਖਰਾ ਹੈ, ਉਹਦੇ 'ਚ ਕੋਈ ਕਮੀ ਨਹੀਂ, ਖਾਮੀ ਨਹੀਂ ਹੈ। ਜਿੰਨੀਆਂ ਹੈ ਜੀਵ ਇਸਤਰੀ ਵਿੱਚ ਖਾਮੀਆਂ ਨੇ। ਇਹ ਦੋਵੇਂ ਪੱਖ ਸਮਝ ਕੇ ਚੱਲਿਓ। ਅਸੀਂ ਆਪਣੇ ਬੱਚਿਆਂ ਨੂੰ ਉਹ ਗੁਣ ਦਈਏ, ਸਿੱਖਿਆਵਾਂ ਦਈਏ। ਅੱਜ ਵੀ ਬਹੁਤ ਐਸੇ ਧੀਆਂ ਪੁੱਤ ਨੇ ਜਿਹੜੇ ਵਿਆਹੇ ਗਏ ਆ ਔਰ ਆਪਣੇ ਬਜ਼ੁਰਗਾਂ ਦੇ ਸੰਸਕਾਰ ਉਹਨਾਂ ਨੇ ਸੰਭਾਲ ਕੇ ਰੱਖੇ ਹੋਏ ਆ। ਉਹਨਾਂ ਤੋਂ ਪਤਾ ਲੱਗਦਾ ਕਿ ਇਹਨਾਂ ਦੇ ਘਰ ਵਿੱਚ ਕਿੰਨੇ ਸ਼ੁਭ ਗੁਣ ਨੇ, ਸ਼ੁਭ ਸੰਸਕਾਰ ਨੇ। ਅਤੇ ਬਹੁਤਾਤ ਵਿੱਚ ਤਾਂ ਆਪਾਂ ਖਬਰਾਂ ਪੜ੍ਹਦੇ ਹੀ ਹਾਂ ਰੋਜ਼, ਦਿਹਾੜੀ ਕੀ ਕੁਛ ਬਣਦਾ, ਕੀ ਕੁਛ ਹੁੰਦਾ। ਇਸ ਲਈ ਅਸੀਂ ਇੱਥੇ ਅਧਿਆਤਮਕ ਗੱਲ ਹੋ ਰਹੀ ਹੈ, ਕਹਿੰਦੇ ਦੁਹਾਗਣੀ ਖਰੀਆਂ ਬਿੱਲ ਲਾਉਂਦੀਆਂ। ਜਿਹੜੇ ਮਨਮੁੱਖ ਸੀ ਉਹ ਮਨਮੁੱਖ ਦੁਹਾਗਣਾਂ ਖੜੀਆਂ ਖਲੋਤੀਆਂ, ਰੋ ਰਹੀਆਂ, ਕੁਰਲਾ ਰਹੀਆਂ। ਪਤਾ ਕਿਉਂ? ਕਿਉਂਕਿ ਪਤੀ ਦਾ ਘਰ ਨਹੀਂ ਮਿਲਿਆ ਉਹਨਾਂ ਨੂੰ। ਪਤੀ ਨੂੰ ਪਤਾ ਲੱਗ ਗਿਆ ਵੀ ਇਹ ਸੁਹਾਗਣ ਹੈ ਕਿ ਦੁਹਾਗਣ ਹੈ, ਇਹ ਸੁਚੱਜੀ ਹੈ ਕਿ ਕੁਚੱਜੀ ਹੈ। ਉਹਨੇ ਦਰਵਾਜ਼ਾ ਬੰਦ ਕਰਤਾ। ਉਹ ਕਹਿੰਦਾ ਖਬਰਦਾਰ, ਮੇਰੇ ਘਰ ਦੇ ਵਿੱਚ ਦੁਹਾਗਣ ਨਹੀਂ ਆ ਸਕਦੀ, ਮੇਰੇ ਘਰ ਦੇ ਵਿੱਚ ਕੁਚੱਜੀ ਨਹੀਂ ਆ ਸਕਦੀ, ਮੇਰੇ ਘਰ ਦੇ ਵਿੱਚ ਮਨਮੁੱਖ ਨਹੀਂ ਆ ਸਕਦਾ, ਮੇਰੇ ਘਰ ਦੇ ਵਿੱਚ ਖੋਟ ਰੱਖਣ ਵਾਲੇ ਨਹੀਂ ਆ ਸਕਦੇ। ਇੱਥੇ ਤਾਂ ਖਰਿਆਂ ਨੂੰ ਥਾਂ ਮਿਲਣੀ ਹੈ, ਖੋਟਿਆਂ ਨੂੰ ਥਾਂ ਨਹੀਂ ਮਿਲਣੀ। ਖਰੇ ਖਜ਼ਾਨੇ ਪਾਈਏ ਖੋਟੇ, ਸੱਟੀਏ ਬਾਰ ਬਾਰ। ਹੁਣ ਉਹ ਰੋਂਦੀਆਂ ਵੀ ਮੇਰੇ ਅੰਦਰ ਦਾ ਅਵਗਣ ਪਤਾ ਲੱਗ ਗਿਆ, ਬੁਰਿਆਈਆਂ ਪਤਾ ਲੱਗ ਗਈਆਂ, ਮੇਰੇ ਪਿਰ ਨੇ, ਪਤੀ ਨੇ, ਪਰਮੇਸ਼ਵਰ ਨੇ ਮੈਨੂੰ ਆਪਣੇ ਘਰ ਅੰਦਰ ਥਾਂ ਹੀ ਨਹੀਂ ਦਿੱਤੀ। ਹੁਣ ਪਤਾ ਲੱਗਾ, ਹੁਣ ਦਰ ਬਾ ਦਰ ਭਟਕਣਾ ਪੈਣਾ, ਹੁਣ ਕਿਤੇ ਵੀ ਥਾਂ ਨਹੀਂ ਮਿਲਣੀ, ਕਿਸੇ ਨੇ ਘਰ ਵਿੱਚ ਨਹੀਂ ਰੱਖਣਾ ਮੇਰੇ ਵਰਗੀ ਦੁਹਾਗਣ ਨੂੰ। ਹੁਣ ਉਹ ਬਿੱਲ ਲਾਉਂਦੀ ਹੈ, ਫਿਰ ਉਹ ਰੋਂਦੀ ਹੈ, ਧਾਹਾਂ ਮਾਰਦੀ ਹੈ ਵੀ ਮੈਂ ਐਸੇ ਮਾੜੇ ਕਰਮ ਕਿਉਂ ਕਰ ਬੈਠੀ, ਮੈਂ ਆਪਣਾ ਆਚਰਣ ਮੈਲਾ ਕਿਉਂ ਕਰ ਲਿਆ। ਮਹਾਰਾਜ ਕਹਿੰਦੇ ਹੁਣ ਦੁਹਾਗਣ ਬਾਰੇ ਵੀ ਸੁਣ ਲਓ। ਦੁਹਾਗਣੀ ਖਰੀਆਂ ਦਾ ਮਤਲਬ ਇਹ ਨਹੀਂ ਵੀ ਖਰੇ, ਖਰੀਆਂ ਮਤਲਬ ਖਲੋਤੀਆਂ ਹੋਈਆਂ, ਬਿੱਲ ਲਾਉਂਦੀਆਂ, ਬਿੱਲ ਰਾਪ ਕਰ ਰਹੀਆਂ, ਤਿੰਨਾਂ ਮਹਿਲ ਨਾ ਪਾਏ, ਉਹਨਾਂ ਨੂੰ ਵਾਹਿਗੁਰੂ ਜੀ ਦਾ ਘਰ ਨਸੀਬ

ਪਤੀ ਨਾਲ ਪਰਮੇਸ਼ਵਰ ਨਾਲ ਪ੍ਰੇਮ ਹੀ ਨਹੀਂ ਪਾਇਆ, ਉਹ ਦੁਹਾਗਣਾ ਸੀ। ਦੂਜੇ ਭਾਏ, ਦੂਜੇ ਭਾਏ ਮਤਲਬ ਆਪਣੇ ਪਿਆਰੇ ਨੂੰ ਛੱਡ ਕੇ ਹੋਰਾਂ ਨਾਲ ਪ੍ਰੀਤ ਪਾ ਲਈ, ਹੋਰਾਂ ਨਾਲ ਪ੍ਰੇਮ ਪਾ ਲਿਆ। ਦੂਜੇ ਭਾਏ ਦਾਤਾਂ ਪਿਆਰੀਆਂ ਲੱਗਣ ਲੱਗ, ਇਹ ਵੀ ਧਿਆਨ ਰੱਖਿਓ, ਚਲੋ ਗੱਲ ਚੱਲ ਪਈ। ਜਿਹਦਾ ਆਪਣੇ ਪਤੀ ਨਾਲ ਪ੍ਰੇਮ ਨਹੀਂ ਹੋਏਗਾ, ਉਹਦਾ ਪ੍ਰੇਮ ਸਿਰਫ ਹੋਏਗਾ ਮਾਇਆ ਨਾਲ, ਪਦਾਰਥਾਂ ਨਾਲ। ਪਤੀ ਘਰ ਵਿੱਚ ਪੈਸੇ ਲੈ ਕੇ ਆ ਰਿਹਾ, ਖੁਸ਼ ਹੈ। ਪਦਾਰਥ ਲੈ ਕੇ ਆ ਰਿਹਾ, ਖੁਸ਼ ਹੈ। ਸੋਨਾ ਚਾਂਦੀ ਲੈ ਕੇ ਆ ਰਿਹਾ, ਖੁਸ਼ ਹੈ, ਕਿਉਂਕਿ ਉਹਦਾ ਪ੍ਰੇਮ ਹੀ ਉਹਦੇ ਨਾਲ ਹੈ, ਪਤੀ ਨਾਲ ਥੋੜ੍ਹੀ ਹੈ। ਤੂੰ ਆਵੇਂ ਨਾ ਆਵੇ ਕੋਈ ਫਰਕ ਨਹੀਂ ਪੈਂਦਾ, ਪਰ ਮਾਇਆ ਵੀ ਪਦਾਰਥ ਮਿਲਣੇ ਚਾਹੀਦੇ ਹੈ। ਪਰ ਜਿਹਦਾ ਪਤੀ ਨਾਲ ਪ੍ਰੇਮ ਹੋਵੇ ਨਾ, ਉਹ ਕਹਿਣ ਲੱਗੀ ਮੇਰੇ ਸਿਰ ਦੇ ਸਾਈਆਂ, ਮੈਂ ਨਮਕ ਲਾ ਕੇ ਵੀ ਖਾ ਲਾਂਗੀ, ਪਰ ਮੈਨੂੰ ਤੂੰ ਚਾਹੀਦਾ। ਮੈਂ ਸਾਦੇ ਕੱਪੜੇ ਵੀ ਪਾ ਲਾਂਗੀ, ਪਾਟੇ ਕੱਪੜੇ ਪਾ ਕੇ ਵੀ ਜ਼ਿੰਦਗੀ ਹੰਢਾ ਲਾਂਗੀ, ਪਰ ਮੈਨੂੰ ਤੇਰਾ ਸਾਥ ਚਾਹੀਦਾ। ਮੈਂ ਜ਼ਮੀਨ 'ਤੇ ਵੀ ਚਾਦਰ ਵਿਛਾ ਕੇ ਸੌਂ ਜਾਂਗੀ, ਮੈਨੂੰ ਤੇਰਾ ਸਾਥ। ਹੁਣ ਫਰਕ ਹੈ ਨਾ ਦੋਵਾਂ ਵਿੱਚ, ਆਹ ਹੈ ਸੁਹਾਗਣ ਅਤੇ ਦੁਹਾਗਣ ਦਾ ਮਤਲਬ। ਸੁਹਾਗਣ ਕਹਿੰਦੀ ਹੈ ਮੈਨੂੰ ਤੇਰਾ ਸਾਥ ਚਾਹੀਦਾ, ਮੈਂ ਤੇਰੇ ਤੋਂ ਬਿਨਾਂ ਕਿਸ ਜੋਗੀ ਹਾਂ, ਮੈਂ ਕੀ ਕਰਨਾ, ਇਹ ਸੋਨਾ ਚਾਂਦੀ ਹੀਰੇ ਮੋਤੀ ਕੀ ਕਰਨੇ, ਮੈਂ ਇਹ ਬ੍ਰੈਂਡਡ ਵਸਤਰ ਕੱਪੜੇ ਕੀ ਕਰਨੇ ਆ, ਜੇ ਤੇਰਾ ਹੀ ਸਾਥ ਮੈਨੂੰ ਨਾ ਮਿਲਿਆ। ਮੈਨੂੰ ਤੇਰਾ ਸਾਥ ਚਾਹੀਦਾ, ਮੈਂ ਸੁਖੀ ਹਾਂ, ਅਤੇ ਜੇ ਸਾਰਾ ਕੁਝ ਲੈ ਕੇ ਵੀ ਤੇਰਾ ਸਾਥ ਨਾ ਮਿਲਿਆ, ਮੈਂ ਦੁਖੀ ਹਾਂ। ਬਸ ਆਹ ਫਰਕ ਹੈ। ਜਿਹੜਾ ਪਰਮੇਸ਼ਵਰ ਵਾਹਿਗੁਰੂ ਨਾਲ ਜੁੜ ਗਿਆ, ਸੁਹਾਗਣ ਪਤਾ ਕੀ ਕਹਿੰਦੀ ਹੈ, ਸੁਹਾਗਣ ਕਹਿੰਦੀ ਜੇ ਸੁਖ ਦੇ ਤਾਂ ਤੁਝ ਹੈ ਅਰਾਦੀ, ਦੁੱਖ ਵੀ ਤੁਝ ਹੈ ਤਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਸੁਹਾਗਣ ਗਵਾਂਢੀਆਂ ਕੋਲ ਜਾ ਕੇ ਨਹੀਂ ਕਹਿੰਦੀ ਮੇਰਾ ਪਤੀ ਮੈਨੂੰ ਕੁਛ ਦਿੰਦਾ ਨਹੀਂ, ਸੁਹਾਗਣ ਇਹ ਨਹੀਂ ਕਹਿੰਦੀ। ਸੁਹਾਗਣ ਕਹਿੰਦੀ ਮੈਂ ਖੁਸ਼ ਹਾਂ ਆਪਣੇ ਪਤੀ ਨਾਲ, ਉਹ ਭਾਵੇਂ ਥੋੜ੍ਹਾ ਦਿੰਦਾ ਬਹੁਤਾ ਦਿੰਦਾ, ਪਰ ਮੈਨੂੰ ਪ੍ਰੇਮ ਤਾਂ ਕਰਦਾ, ਮੇਰੇ ਦੁੱਖ ਸੁੱਖ ਵਿੱਚ ਮੇਰੇ ਨਾਲ ਤਾਂ ਖਲਾਉਂਦਾ, ਮੇਰਾ ਸਾਥ ਤਾਂ ਦਿੰਦਾ। ਇੱਕ ਜਾ ਕੇ ਗੁਆਂਢੀਆਂ ਕੋਲ ਗੱਲਾਂ ਕਰਦੀ, ਕਾਹਦੀ ਮੈਂ ਵਿਆਹ ਕੇ ਆਈ ਹਾਂ, ਇੱਥੇ ਤਾਂ ਖਾਣ ਨੂੰ ਨਹੀਂ ਮਿਲਦਾ, ਪਹਿਨਣ ਨੂੰ ਨਹੀਂ ਮਿਲਦਾ, ਸੌਣ ਨੂੰ ਵਧੀਆ ਮੱਖਮਲੀ ਗੱਦੇ ਨਹੀਂ ਮਿਲਦੇ। ਉਹ ਹੈ ਸੁਹਾਗਣ ਵਾਲਾ ਗੁਣ, ਨਹੀਂ ਮਾਫ ਕਰਨਾ, ਇਹਨੂੰ ਸੁਹਾਗਣ ਨਹੀਂ ਕਹਿੰਦੇ। ਸੁਹਾਗਣ ਇਹ ਹੈ ਕਿ ਜੇ ਸੁੱਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਜੇ ਤੂੰ ਭੁੱਖਾ ਵੀ ਰੱਖੇ ਨਾ, ਫਿਰ ਵੀ ਮੈਂ ਕਵਾਂਗੀ ਰੱਜੀ ਹੋਈ ਹਾਂ, ਮੈਂ ਕਦੇ ਉਲਾਂਭਾ ਨਹੀਂ ਦੇਵਾਂਗੀ, ਮੈਂ ਕਦੇ ਰੋਸ ਨਹੀਂ ਕਰਾਂਗੀ। ਹੁਣ ਇਹ ਜੀਵਨ ਬਣਾਉਣਾ ਪੈਣਾ, ਇਹ ਗੱਲਾਂ 'ਚ ਥੋੜ੍ਹੀ ਬਣਨਾ, ਅਸੀਂ ਇਹਦੇ ਤੋਂ ਦੂਰ ਹੁੰਦੇ ਜਾ ਰਹੇ ਹਾਂ। ਸਾਨੂੰ ਇਹ ਗੁਣ ਅਪਣਾਉਣੇ ਪੈਣਗੇ, ਫਿਰ ਬਾਹਰ ਦਾ ਜੀਵਨ ਵੀ ਸੁਖੀ ਹੈ, ਅੰਦਰ ਦਾ ਜੀਵਨ ਵੀ ਸੁਖੀ ਹੈ। ਸਤਿਗੁਰੂ ਮਹਾਰਾਜ ਜੀ ਫਿਰ ਦੁਹਾਗਣ ਦੀ ਗੱਲ ਕਰਦੇ, ਕਹਿੰਦੇ ਦੂਜੇ ਭਾਏ, ਇਹਦਾ ਪ੍ਰੇਮ ਦੂਜੇ ਨਾਲ ਸੀ, ਫਿਰ ਕੀ ਹੋਇਆ, ਕਰੂਪੀ ਦਿਖਾਤੀ ਨਾ, ਕਰੋਪੀ ਅੰਦਰ ਦੀ ਕਰੂਪਤਾ, ਅੰਦਰ ਦੀ ਕਰੂਪਤਾ ਦਿਖਾਤੀ। ਫਿਰ ਜਦੋਂ ਪਤੀ ਦਾ ਸਾਥ ਛੱਡ ਕੇ ਤੁਰ ਪਈ ਹੋਰਾਂ ਨਾਲ, ਪਤਾ ਲੱਗਾ ਵੀ ਬਾਹਰੋਂ ਮੇਕਅਪ ਸ਼ਿੰਗਾਰ ਕਰ ਕਰਕੇ ਸੁੰਦਰ ਬਣ ਬਣ ਕੇ ਜਿਹੜੀ ਦਿਖਾਉਂਦੀ ਸੀ, ਅੰਦਰੋਂ ਇੰਨੀ ਕਰੂਪ ਨਿਕਲੀ, ਇੰਨੀ ਕਰੂਪਤਾ ਅੰਦਰ। ਅਤੇ ਜੇ ਕੋਈ ਗੁਰੂ ਦੀ ਨਜ਼ਰ ਪੈ ਜਾਏ, ਇਹ ਵੀ ਧਿਆਨ ਰੱਖਣਾ, ਜੇ ਆਪਾਂ ਜੇ ਕੋਈ ਦੁਹਾਗਣ ਹੈ, ਮਨਮੁੱਖ ਹੈ, ਰੋ ਰਿਹਾ ਕੁਰਲਾ ਰਿਹਾ ਵੀ ਮੈਂ ਕਿੱਥੇ ਜਾਵਾਂ, ਉਹ ਫਿਰ ਇੱਥੇ ਹੀ ਆ ਜਾਵੇ, ਕਿਉਂਕਿ ਸਤਿਗੁਰੂ ਖੋਟਿਓ ਖਰੇ ਕਰੇ। ਸਤਿਗੁਰੂ ਕਹਿੰਦੇ ਆ ਫਿਰ ਕੀ ਹੋਇਆ, ਜੇ ਤੂੰ ਦੁਹਾਗਣ ਹੋ ਗਈ ਹੈ, ਆ ਮੈਂ ਤੈਨੂੰ ਸੁਹਾਗਣ ਬਣਾ ਦਿਆਂ। ਜੇ ਤੂੰ ਮਨਮੁੱਖ ਹੋ ਗਿਆ ਤੇ ਕੋਈ ਨਹੀਂ, ਆ ਮੈਂ ਤੈਨੂੰ ਗੁਰਮੁੱਖ ਬਣ, ਮੈਂ ਬੈਠਾ ਹੀ ਇਸ ਵਾਸਤੇ ਹਾਂ, ਤੈਨੂੰ ਫਿਰ ਦੁਬਾਰਾ ਸੰਸਾਰੀ ਤੋਂ ਭਗਤ ਬਣਾ ਦਿਆਂ, ਮਨਮੁੱਖ ਤੋਂ ਗੁਰਮੁੱਖ ਬਣਾ ਦਿਆਂ, ਤੈਨੂੰ ਖੋਟੇ ਤੋਂ ਖਰਾ ਕਰ ਦਿਆਂ, ਤੇਰੇ ਅੰਦਰੋਂ ਜ਼ਹਿਰ ਕੱਢ ਕੇ ਤੇਰੇ 'ਚ ਅੰਮ੍ਰਿਤ ਭਰ ਦਿਆਂ, ਤੂੰ ਆ ਤੇ ਸਹੀ ਹੈ। ਤੈਨੂੰ ਘਬਰਾਉਣ ਦੀ ਡੋਲਣ ਦੀ ਲੋੜ ਨਹੀਂ ਹੈ, ਜੇ ਤੈਨੂੰ ਸੁਹਾਗਣ ਬਣਨਾ ਨਹੀਂ ਆਇਆ, ਆ ਮੈਂ ਤੈਨੂੰ ਗੁਣ ਦਿਆਂ ਸੁਹਾਗਣ ਵਾਲੇ।
ताकि दोबारा तेरे उस पति दे घर च तेरी थां बन जाए। साहब जी कहिंदे

ਗੁਣਵੰਤੀ ਹੁੰਦੀ ਆ ਉਹ ਇੱਕ ਦੇ ਗੁਣ ਨਹੀਂ ਗਾਉਂਦੀ, ਨਾ ਹੀ ਇੱਕ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਉਂਦੀ ਹੈ। ਉਹ ਇਸ ਵਾਸਤੇ ਦੁੱਖਾਂ ਨਾਲ ਉਹਦਾ ਜੀਵਨ ਭਰਿਆ ਰਹਿੰਦਾ ਅਤੇ ਹਰ ਵੇਲੇ ਬਿੱਲ ਲਾਏ ਉਹ ਰੋਂਦੀ ਅਤੇ ਕੁਰਲਾਉਂਦੀ ਹੋਈ ਰਹਿੰਦੀ ਹੈ, ਕਿਉਂਕਿ ਇੱਕ ਦਾ ਨਾਮ ਨਹੀਂ ਤੇ ਆਇਆ, ਇੱਕ ਦੇ ਚਰਨਾਂ ਨਾਲ ਪ੍ਰੀਤ ਨਹੀਂ ਉਹਨੇ ਪਾਈ। ਸੁਹਾਗਣਾ ਪਤਾ ਕੀ ਕਹਿੰਦੀਆਂ? ਸੁਹਾਗਣਾ ਕਹਿੰਦੀਆਂ ਨੇ, ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ। ਇਹ ਹੈ ਸੁਹਾਗਣ, ਵੀ ਇੱਕ ਨਾਲ ਪ੍ਰੀਤ ਹੈ ਪਰਮੇਸ਼ਵਰ ਦੇ ਨਾਮ ਨਾਲ। ਹੁਣ ਦੁਹਾਗਣ ਜਿਹੜੀ ਹੈ ਅਵਗਣਵੰਤੀ ਹੈ, ਉਹ ਫਿਰ ਬਹੁਤੀਆਂ ਨਾਲ ਪ੍ਰੀਤ ਪਾ ਕੇ ਦੁੱਖ ਲੱਗਦਾ, ਬਿੱਲ ਲਾਏ ਉਹਨੂੰ ਵਿਛੋੜੇ ਦਾ ਦੁੱਖ ਲੱਗਦਾ, ਭਟਕਣਾ ਦਾ ਦੁੱਖ ਲੱਗਦਾ, ਫਿਰ ਉਹਦੇ ਕੋਲ ਵਿਰਲਾਪ ਕਰਨ ਵਾਸਤੇ ਹੀ ਇਹ ਰਹਿ ਜਾਂਦਾ ਸਮਾਂ, ਹੋਰ ਉਹਦੇ ਕੋਲ ਕੁਛ ਨਹੀਂ।

ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਸਾਰਿਆਂ ਦਾ ਪਧਾਰ ਤਾਂ ਇੱਕੋ ਹੀ ਹੈ, ਸਾਰਿਆਂ ਦਾ ਠਾਕੁਰ ਏਕ ਸਬਾਈ ਨਾਰ, ਨਾਰ ਮਤਲਬ ਇਸਤਰੀਆਂ, ਜੀਵ ਆਤਮਾਵਾਂ, ਬਾਹਰ ਦੀ ਗੱਲ ਨਹੀਂ, ਅੰਦਰੋਂ ਜਿੰਨੀਆਂ ਵੀ ਜੀਵ ਇਸਤਰੀਆਂ ਆਤਮਾ ਹੈ ਇਹਨਾਂ ਸਾਰਿਆਂ ਦਾ ਪਤੀ ਤਾਂ ਇੱਕੋ ਹੀ ਹੈ, ਫਿਰ ਕੋਈ ਦੁਹਾਗਣ ਅਤੇ ਕੋਈ ਸੁਹਾਗਣ ਕਿਵੇਂ, ਗੁਰਮੁਖ ਅਤੇ ਮਨਮੁਖ ਕਿਵੇਂ, ਇਹ ਸਾਡੇ ਕਰਮ 'ਤੇ ਡਿਪੈਂਡ ਕਰਦਾ ਹੈ। ਸਾਡੇ ਸਾਰਿਆਂ ਦਾ ਸੁਆਮੀ ਤਾਂ ਇੱਕੋ ਹੀ ਹੈ, ਪਰ ਸਾਡੇ ਕਰਮ ਨੇ ਸਾਨੂੰ ਸੁਹਾਗਣ ਬਣਾਉਣਾ ਅਤੇ ਦੁਹਾਗਣ ਬਣਾਉਣਾ। ਇਸ ਲਈ ਮਹਾਰਾਜ ਜੀ ਕਹਿੰਦੇ ਸਭਨਾ ਕਾ ਪਧਾਰ ਏਕ ਹੈ ਸੁਆਮੀ, ਕਹਿਣਾ ਕਛੂ ਨਾ ਜਾਏ। ਇੱਥੇ ਹੁਣ ਸਾਡੇ ਕੋਲੋਂ ਕੁਝ ਕਹਿਣ ਨੂੰ ਹੈ ਹੀ ਨਹੀਂ, ਇਹ ਤਾਂ ਉਸ ਮਾਲਕ ਨੂੰ ਪਤਾ ਹੈ ਜਿਹਨੇ ਸਾਡੇ ਕਰਮ

ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਪੇ ਵੇਕ ਕੀਤੀਆਂ ਨੇ, ਵੇਕ ਮੈਨੇ ਵੱਖ, ਇੱਕ ਨੂੰ ਮਨਮੁੱਖ ਵਾਲਾ ਰਸਤਾ, ਇੱਕ ਨੂੰ ਗੁਰਮੁੱਖ ਵਾਲਾ ਰਸਤਾ, ਇੱਕ ਦੁਹਾਗਣ ਅਤੇ ਇੱਕ ਸੁਹਾਗਣ, ਇੱਕ ਨੂੰ ਆਪਣੇ ਨਾਲ ਮਿਲਾ ਲਿਆ, ਇੱਕ ਨੂੰ ਵੱਖ ਕਰ ਦਿੱਤਾ। ਮਾਂ ਬਾਪ ਉਹਨਾਂ ਦੇ ਦੋ ਬੱਚੇ ਨੇ, ਦੋਵਾਂ ਨੂੰ ਜਨਮ ਦਿੱਤਾ, ਦੋਵਾਂ ਨੂੰ ਪਾਲਿਆ, ਦੋਵਾਂ ਨੂੰ ਇੱਕੋ ਜਿਹਾ ਪਹਿਰਾਵਾ ਦਿੱਤਾ, ਖਾਣ ਨੂੰ ਦਿੱਤਾ, ਰਹਿਣ ਨੂੰ ਦਿੱਤਾ। ਇੱਕ ਦਿਨ ਦੋਵਾਂ ਦੇ ਸੁਭਾਅ 'ਚ ਬਦਲਾਵ ਆ ਗਿਆ, ਇੱਕ ਮਾਂ ਬਾਪ ਦੀ ਕਦਰ ਕਰਦਾ, ਇੱਕ ਨਹੀਂ ਕਰਦਾ। ਫਿਰ ਜਿਹੜਾ ਨਹੀਂ ਸੀ ਕਰਦਾ, ਮਾਂ ਬਾਪ ਨੂੰ ਫੈਸਲਾ ਲੈਣਾ ਪਿਆ ਵੀ ਇਹਨੂੰ ਅੱਜ ਤੋਂ ਬੇਦਖਲ ਕਰਦੇ ਹਾਂ। ਕਿਉਂ ਲੈਣਾ ਪਿਆ ਇਹ ਫੈਸਲਾ, ਕਿਉਂ ਲੈਣਾ ਪਿਆ? ਜੋ ਤਾਂ ਦੋਨਾਂ ਨੂੰ ਜੰਮਿਆ, ਦੋਵਾਂ ਨੂੰ ਪਾਲਿਆ ਪੋਸਿਆ, ਇੱਕ ਦਾ ਸੁਭਾਅ ਹੋਰ ਹੋ ਗਿਆ, ਦੂਜੇ ਦਾ ਹੋਰ, ਪਰ ਦੋਵਾਂ ਦੇ ਮਾਂ ਬਾਪ ਤਾਂ ਇੱਕੋ ਹੀ ਨੇ। ਇਹ ਸਾਡੇ ਕਰਮ 'ਤੇ ਡਿਪੈਂਡ ਕਰਦਾ ਵੀ ਮੈਂ ਕਰਮ ਮਾੜਾ ਕਰ ਰਿਹਾ ਕਿ ਚੰਗਾ। ਉਹਨੇ ਤਾਂ ਕਰਮ ਦੇਖ ਕੇ ਆਪਣੇ ਨਾਲ ਮਿਲਾਉਣਾ ਅਤੇ ਕਰਮ ਦੇਖ ਕੇ ਵੱਖ ਕਰ ਦੇਣਾ। ਸਾਰਿਆਂ ਦਾ ਸੁਆਮੀ ਇੱਕੋ ਹੀ ਹੈ, ਆਪਾਂ ਸਾਰੇ ਇੱਕੋ ਹੀ ਮਾਲਕ ਦੇ ਹਾਂ। ਏਕ ਪਿਤਾ ਇੱਕ ਸਿੱਕੇ ਹਮ ਬਾਰਕ, ਚੰਗੇ ਗੁਣ ਇਕੱਠੇ ਕਰ ਲਾਂਗੇ, ਚੰਗਾ ਸੁਭਾਅ ਬਣਾ ਲਾਂਗੇ, ਚੰਗਾ ਜੀਵਨ ਬਣਾ ਲਾਂਗੇ ਅਤੇ ਪ੍ਰਵਾਨ ਹੋ ਜਾਂਗੇ। ਜੇ ਨਹੀਂ ਤਾਂ ਫਿਰ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ, ਇੱਕ ਭਟਕਦੇ ਰਹਿੰਦੇ ਆ। ਇਹ ਵੱਖ ਕਿਉਂ ਕੀਤਾ? ਇਹ ਸਾਡੇ ਕੀਤੇ ਹੋਏ ਕਰਮ ਵੱਲ ਦੇਖ ਕੇ। ਦੋਸ਼ ਉਹਦਾ ਨਹੀਂ ਹੈ, ਦੋਸ਼ ਮੇਰੇ ਆਪਣੇ ਕਰਮ ਦਾ ਹੈ। ਮੈਂ ਆਪਣੇ ਵੱਲ ਝਾਤੀ ਮਾਰਾਂ ਕਿ ਮੈਂ ਗੁਰਮੁਖ ਬਣਿਆ ਕਿ ਨਹੀਂ, ਮੈਂ ਸੁਹਾਗਣ ਬਣ ਗਈ ਹਾਂ ਕਿ ਨਹੀਂ ਬਣੀ ਹਾਂ। ਦੋਸ਼ ਤਾਂ ਮੇਰੇ ਆਪਣੇ ਕਰਮ ਦਾ ਹੈ। ਇਸ ਲਈ ਮਹਾਰਾਜ ਕਹਿੰਦੇ ਮੁਕਦੀ ਗੱਲ ਇਹ ਹੈ, ਸਭਨਾ ਕਾ ਪਤਾਰ ਏਕ ਹੈ ਸਵਾਮੀ, ਕਹਿਣਾ ਕਛੂ ਨਾ ਜਾਏ ਨਾਨਕ। ਗੁਰੂ ਅਮਰਦਾਸ ਜੀ ਆਪੇ ਵੇਕ ਕੀਤੀਆਂ ਨੇ, ਕਿਸੇ ਨੇ ਕਿਹਾ ਨਹੀਂ ਉਹਨੂੰ, ਕਿਸੇ ਨੇ ਆ ਕੇ ਆਂਢ ਗਵਾਂਢ ਨੇ ਕੋਈ ਗੱਲ ਨਹੀਂ ਆਖੀ, ਆਪੇ ਉਹਨੇ ਵੱਖ ਕੀਤਾ। ਨਾਮੇ ਲਈਨ ਲਾਏ, ਆਪੇ ਉਹਨਾਂ ਨੇ ਨਾਮ ਰੰਗ ਵਿੱਚ ਰੰਗ ਕੇ ਆਪਣੇ ਨਾਲ ਰਲਾ ਲਿਆ। ਹੁਣ ਜਿਨ੍ਹਾਂ ਨੂੰ ਰਲਾ ਲਿਆ ਉਹ ਮੁਬਾਰਕ ਨੇ, ਉਹਨਾਂ ਨੂੰ ਤਾਂ ਵਧਾਈਆਂ ਨੇ, ਅਤੇ ਜਿਹੜੇ ਹਜੇ ਭਟਕਦੇ ਪਏ ਆ ਉਹਨਾਂ ਨੂੰ ਕਿਤੇ ਸਮੱਤ ਮਿਲ ਜਾਏ, ਮੱਤ ਮਿਲ ਜਾਏ, ਉਹ ਵੀ ਕਿਤੇ ਬਾਣੀ ਔਰ ਬਾਣੀ ਦੇ ਰੰਗ ਦੇ ਵਿੱਚ ਆ ਕੇ ਰੰਗੇ ਜਾਣ, ਅਤੇ ਉਹਨਾਂ ਨੂੰ ਵੀ ਵਾਹਿਗੁਰੂ ਜੀ ਆਪਣੇ ਨਾਲ ਮਿਲਾ ਲੈਣਗੇ। ਜੇ ਅਸੀਂ ਖੋਟਿਓਂ ਖਰੇ ਹੋਵਾਂਗੇ ਤਾਂ ਉਹ ਕਿਉਂ ਨਹੀਂ ਮਿਲਾਉਣਗੇ? ਅਸੀਂ ਗੁਰੂ ਸਾਹਿਬ ਅੱਗੇ ਬੇਨਤੀ ਕਰੀਏ, ਪਾਤਸ਼ਾਹ ਅਸੀਂ ਖੋਟੇ ਹਾਂ, ਖੋਟੀ ਮੱਤ ਵਾਲੇ ਹਾਂ, ਤੁਹਾਡੇ ਦਰ 'ਤੇ ਆਏ ਹਾਂ, ਸਾਨੂੰ ਖੋਟਿਓਂ ਖਰਾ ਕਰ ਲਓ, ਸਾਨੂੰ ਦੁਹਾਗਣ ਤੋਂ ਸੁਹਾਗਣ ਬਣਾ ਲਓ। ਅਰਦਾਸ ਕਰੀਏ ਮਹਾਰਾਜ ਦੇ ਚਰਨਾਂ 'ਚ ਕਿ ਮਹਾਰਾਜ ਆਪਣੇ ਚਰਨਾਂ ਵਿੱਚ ਰੱਖ ਕੇ ਸਾਡੇ 'ਤੇ ਕਿਰਪਾ ਕਰ ਦਿਓ। ਆਪਣੇ

ਗੁਰੂ ਮਹਾਰਾਜ ਜੀ ਕਿਰਪਾ ਕਰਨ, ਸਾਡੇ 'ਤੇ ਤਰਸ ਕਰਨ, ਸਾਨੂੰ ਗੁਰਮੁਖਾਂ ਵਾਲਾ ਸੁਹਾਗਣਾ ਵਾਲਾ ਜੀਵਨ ਜਿਉਣਾ ਆ ਜਾਏ, ਬਾਣੀ ਔਰ ਬਾਣੀ ਦੇ ਰੰਗ ਵਿੱਚ ਰੰਗੇ ਜਾਈਏ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇ ਕੇ ਨਿਵਾਜਣ, ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਆਪ ਜੁੜੋ, ਹੋਰਾਂ ਨੂੰ ਵੀ ਜੋੜੋ, ਬਾਣੀ ਬਾਣੀ ਦੇ ਧਾਰਨੀ ਬਣੋ। ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹ ਪਾਕ ਪਵਿੱਤਰ ਬਚਨ ਆਪਣੇ ਹਿਰਦੇ ਵਿੱਚ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸਭ ਗਾ ਬਨਵਾਈਆਂ, ਸਭ ਦੋਤਾਂ ਗਾਵੋ ਹਰੀ ਕੇਰਾ, ਮਨ ਜੀ ਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ।

ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਧਰਮ ਦਾਸਾ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੇ ਤਾਏ ਸਭ ਥਾਈ ਹੋਈ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਜਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ

ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ।

ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹ ਪ੍ਰਗਟਿਓ ਮਰਦ ਗਮੜਾ

Vai, Cruz.

Vasculi.

0: ਕੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ
1: ਦਿਵ ਸਰਾਧ ਗਏ ਜਾਈ ਦੇ ਖੇਲ ਸਿਲ ਜਗਤ ਚੰਗੀਆਂ ਬੁਰੀਆਂ ਵਚ ਤਨ ਹਦੂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰੀਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਦੇ ਗਵਾਹੀ, ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜ੍ਹੇ, ਤਨਾਰਿਆਂ ਨਾਲ ਚਿਰਾਈ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ

ਸਰਬ ਸੁਖ ਹੋਵੇ। ਜਹਾਂ ਜਾਂ ਖਾਲਸਾ ਜੀ ਸਾਹਿਬ ਤਾਹਾਂ ਤਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ।

ਸਾਹਿਬ ਜੀ ਵੇਖੇ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ।

ਦੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦ ਜੀ ਦੇਖ ਸਾਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ। ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਨ ਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ।

सामने गुरु मिल पाई। वाहे गुरु जी का खालसा, वाहे गुरु जी की।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੋਗ ਉਤ ਭੁੱਖੇ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣੇ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵੜ ਤੇਰੀ ਦਾਤ ਜੈਨਾ ਦੇਨਾ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਸਨਾਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹੀ ਮਿਲ ਸੰਗਤ ਗੁਣ ਪਰਗਾਸ ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉੱਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੈਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸਮਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੇ ਸੈਂ ਕੋਸਾਂ ਤਿਸ ਪਾਛੇ ਵਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨੇ ਮਹਿ ਸਿਮਰਨ ਕਰਿਆ

ਸੁੰਦਰ ਸਿੰਘ ਸਾਹਿਬ ਜੀ ਸਭ ਥਾਈ ਵੇ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਗਵਾਈ ਦੇਖ ਕੇ ਅਣਜਿਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ

ਗੁਰੂ ਸਿੱਖੀ ਜੀਵਨ ਨਾਮ ਦਾਨ ਦੀਆਂ ਦਾਤਾਂ ਨਾਲ ਨਿਵਾਜਣਾ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪਰਿਵਾਰ ਨੂੰ ਹੋਵੇ ਪਰਿਵਾਰ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ। ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਂਦੀ ਸਮਰੱਥਾ ਸੂਝ ਬਖਸ਼ਣੀ ਸਹੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਟੱਕਣ ਕੋ ਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਤੈਂਡੇ ਸਿਮਰਨ ਹਬ ਕਛ ਲੱਦਮ, ਬਿਖਮਨ ਡਿੱਠਮ ਕੋਈ, ਜਿਸ ਪਤ ਰੱਖੇ ਸੱਚਾ ਸਾਹਿਬ, ਨਾਨਕ ਮੇਟ ਨਾ ਸਕੇ ਕੋਈ। ਤੈਂਡੀ ਬੰਦਿਸ਼ ਮੈਂ ਕੋਈ ਨ ਡਿੱਠਾ, ਤੂੰ ਨਾਨਕ ਮਨ ਭਾਣਾ, ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ, ਭਾਵ ਸੁਹਾਵੇ ਨਾ ਤੋ ਤਿਰ ਜੁਲਦੇ, ਸੀ ਸੁਹਾਵਾ ਚਰਣੀ, ਮੁਖ ਸੁਹਾਵਾ ਜਾ ਤੋ ਜਸ ਗਾਵੇ, ਜੀਓ ਪਿਆ ਤੋ ਸ਼ਰਣੀ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਗ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇ ਨਿਹਾਲੀ। ਸੋ ਕਹੋ ਟਲ ਗੁਰਸੇਵੀਐ, ਅਹਿਨੇ ਸੈ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ, ਨੂਰੇ ਅਰਸੋਂ ਕੁਰਸੋਂ ਝੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾ ਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾ ਹੋ। ਸਤਨਾਮ ਸ਼੍ਰੀ

ਸਾਰੇ ਹਾਂ ਫਿਰੋ ਖੋ ਜੰਤੀਆ ਤਿਸ ਦਸ ਪਿਆਰੇ ਸਿਰ ਤਰੀ ਉਤਾਰੇ।

तब स्यों मन लीना जो जल मीना चत्रक जीवत संतिया।

0: ਵਾਹਿਗੁਰੂ ਜੀ, ਵਾਹਿਗੁਰੂ ਜੀ,
1: ਵਾਹਿਗੁਰੂ
0: ਜੀ, ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਹੰ ਗੁਰਪ੍ਰਸਾਦ ਤੁਦ ਵਾਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ

जुगो जुग अटल दीन अर दुनी दे मालक सर्वरे कायनात दे सांझे रहबर धन धन श्री गुरु ग्रंथ साहिब सचे पातशाह जी ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਗੁਰੂ ਪਿਆਰ ਵੜਿਓ, ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਰਵਣ ਕੀਤਾ ਸੀ ਕਿ ਪਹਾੜੀ ਰਾਜਿਆਂ ਨੇ ਇਕੱਠਿਆਂ ਹੋ ਕੇ ਸ਼ਾਹੀ ਫੌਜ ਗੁਰੂ ਸਾਹਿਬ ਦੇ ਖਿਲਾਫ ਚੜ੍ਹਾ ਕੇ ਲੈ ਆਉਂਦੀ ਹੈ। ਪੈਂਡੇ ਖਾਂ ਉਹਦੀ ਅਗਵਾਈ ਕਰ ਰਿਹਾ ਹੈ ਅਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਆਪ ਇਸ ਜੰਗ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਪੈਂਡੇ ਖਾਂ ਨੇ ਜੰਗ ਦੇ ਮੈਦਾਨ ਵਿੱਚ ਖੜੋਤੇ ਨੇ ਇਹ ਕਿਹਾ ਵੀ ਮੈਂ ਸੁਣਿਆ ਤੁਹਾਡਾ ਗੁਰੂ ਬਹੁਤ ਬਲਵਾਨ ਹੈ ਅਤੇ ਮੈਂ ਉਹਨਾਂ ਨਾਲ ਹੀ ਮੁਕਾਬਲਾ ਕਰਾਂਗਾ, ਮੈਂ ਕਿਸੇ ਹੋਰ ਨਾਲ ਨਹੀਂ ਲੜਨਾ। ਇੰਨੀ ਗੱਲ ਜਦੋਂ ਗੁਰੂ ਕਲਗੀਧਰ ਸਾਹਿਬ ਸੁਣਦੇ ਨੇ, ਮਾਲਕ ਪਾਤਸ਼ਾਹ ਪੈਂਡੇ ਖਾਂ ਦੇ ਸਾਹਮਣੇ ਆ ਕੇ ਖੜੋ ਜਾਂਦੇ ਅਤੇ ਗੁਰੂ ਸਾਹਿਬ ਨੇ ਪੈਂਡੇ ਖਾਂ ਨੂੰ ਕਿਹਾ ਵੀ ਜੇ ਤੂੰ ਸਾਡੇ ਨਾਲ ਲੜਨ ਦੀ ਇੱਛਾ ਧਾਰੀ ਹੈ ਤਾਂ ਆਪਣੀ ਇੱਛਾ ਪੂਰੀ ਕਰ, ਪਹਿਲਾਂ ਵਾਰ ਕਰ। ਪੈਂਡੇ ਖਾਂ ਹੰਕਾਰਿਆ ਬਹੁਤ ਹੋਇਆ ਸੀ, ਉਹਨੇ ਹੰਕਾਰ ਵਿੱਚ ਆਏ ਨੇ ਕਹਿਤਾ, ਕਹਿੰਦਾ ਵੀ ਮੈਂ ਜੇ ਇੱਕ ਵਾਰੀ ਤੀਰ ਚਲਾਇਆ ਨਾ, ਮੇਰੇ ਤੀਰਾਂ 'ਚ ਬਲ ਵੜਾ ਅਤੇ ਮੈਂ ਤੁਹਾਨੂੰ ਤੁਹਾਡੇ ਘੋੜੇ ਨੂੰ ਮਾਰ ਕੇ ਥੱਲੇ ਸੁੱਟ ਦੇਣਾ ਅਤੇ ਤੁਸੀਂ ਜਦੋਂ ਡਿੱਗਣਾ ਤਾਂ ਫਿਰ ਤੁਹਾਡੇ ਵੀ ਪ੍ਰਾਣ ਨਹੀਂ ਬਚਣੇ, ਅਤੇ ਇਸ ਕਰਕੇ ਨਾ ਵੀ ਪਹਿਲਾਂ ਵਾਰ ਤੁਸੀਂ ਕਰ ਲਓ, ਵੀ ਤੁਸੀਂ ਬੜੇ ਸਹਿਜ ਦੇ ਮਾਲਕ ਹੋ, ਤੁਸੀਂ ਗੁਰੂ ਹੋ, ਤੁਸੀਂ ਸਹਿਜ ਦੇ ਵਿੱਚੋਂ ਅਤੇ ਪਹਿਲਾਂ ਹਮਲਾ ਤੁਸੀਂ ਕਰ ਲਓ। ਵੀ ਕਿਤੇ ਹੁਣ ਪੈਂਡੇ ਖਾਂ ਨੇ ਜਿਹੜੀ ਵਿਚਾਰਧਾਰੀ ਉਹ ਇਹ ਸੀ, ਕਵੀ ਜੀ ਨੇ ਅਲੰਕਾਰ ਵਰਤਿਆ ਵੀ ਜਿਵੇਂ ਇੱਕ ਸੋਹਣੇ ਖਿੜੇ ਹੋਏ ਫੁੱਲ ਨੂੰ ਤੋੜ ਕੇ ਮਸਲ ਦਈਏ ਨਾ, ਅਤੇ ਉਹਨੂੰ ਮਸਲਣਾ ਬਹੁਤ ਆਸਾਨ ਹੈ। ਅਤੇ ਪੈਂਡੇ ਖਾਂ ਇਹੀ ਸੋਚਦਾ ਸੀ ਵੀ ਗੁਰੂ ਕਲਗੀਧਰ ਸਾਹਿਬ ਨਾਲ ਜੰਗ ਕਰਨੀ ਬਸ ਫੁੱਲ ਤੋੜ ਕੇ ਅਤੇ ਉਹਨੂੰ ਮਸਲਣ ਦੇ ਬਰਾਬਰ ਹੀ ਹੈ, ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਜਿਹੜੇ ਮੇਰੇ ਅੱਗੇ ਖੜੋਤੇ ਹੋਏ ਨਾ, ਜਿਹਨੂੰ ਮੈਂ ਆਪਣਾ ਜਿਨ੍ਹਾਂ ਨੂੰ ਮੈਂ ਆਪਣਾ ਵੈਰੀ ਜਾਣਦਾ, ਆਪਣਾ ਦੁਸ਼ਮਣ ਜਾਣਦਾ, ਇਹ ਸਾਰੇ ਸੰਸਾਰ ਦਾ ਕਾਲ ਇਹਨਾਂ ਦੇ ਹੱਥ ਵਿੱਚ ਹੈ, ਸਾਰੇ ਸੰਸਾਰ ਦਾ, ਅਤੇ ਇਕੱਲਾ ਸਾਰੇ ਸੰਸਾਰ ਦਾ ਨਹੀਂ ਅਤੇ ਕਾਲ ਰੂਪ ਦੇ ਵਿੱਚ ਹੀ ਇਹ ਮੇਰੇ ਸਾਹਮਣੇ ਵੀ ਖੜੋਤੇ ਨੇ। ਉਹ ਇਹ ਨਹੀਂ ਸੀ ਜਾਣਦਾ, ਉਹਨੂੰ ਤਾਂ ਹੰਕਾਰ ਬੜਾ ਸੀ ਨਾ, ਆਪਣੀ ਤੀਰ ਅੰਦਾਜ਼ੀ ਦਾ ਹੰਕਾਰ ਬਹੁਤ ਸੀ ਵੀ ਮੇਰੇ ਵਰਗਾ ਨਿਸ਼ਾਨਾ ਕਿਸੇ ਦਾ ਨਹੀਂ, ਮੇਰੇ ਵਾਂਗੂ ਤੀਰ ਕੋਈ ਨਹੀਂ ਚਲਾ ਸਕਦਾ, ਮੇਰੇ ਵਰਗਾ ਬਲਸ਼ਾਲੀ ਕੋਈ ਨਹੀਂ, ਮੇਰੇ ਜਿੰਨੀ ਫੌਜ ਕਿਸੇ ਕੋਲ ਹੈ ਨਹੀਂ, ਮੇਰੀ ਏਡੀ ਵੱਡੀ ਫੌਜ ਨਾਲ ਇਕੱਲੇ ਗੁਰੂ ਗੋਬਿੰਦ ਸਿੰਘ ਨੇ ਕਿੱਥੇ ਮੁਕਾਬਲਾ ਕਰ ਲੈਣਾ, ਉਹਦੀ ਜਿਹੜੀ ਸੋਚ ਸੀ। ਉਹਨੇ ਜੀ ਗੁਰੂ ਸਾਹਿਬ ਨੂੰ ਪਲਟ ਕੇ ਇਹ ਕਿਹਾ ਵੀ ਪਹਿਲਾਂ ਤੁਸੀਂ ਹਮਲਾ ਕਰ ਲਓ। ਇੱਥੋਂ ਤੱਕ ਇਤਿਹਾਸ ਆਪ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ। ਆਓ ਗੁਰੂ ਪਿਆਰਿਓ, ਕਿਵੇਂ ਹੁਣ ਧੰਨ ਗੁਰੂ ਕਲਗੀਧਰ ਪਾਤਸ਼ਾਹ ਔਰ ਪੈਂਦੇ ਖਾਂ ਸ਼ਾਹੀ ਫੌਜ
ਅਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਿੰਘ ਸੂਰਮੇ, ਕਿਵੇਂ ਇਹਨਾਂ ਵਿਚਾਲੇ ਸਾਰੀ ਜੰਗ ਹੁੰਦੀ ਹੈ, ਪੈਂਡੇ ਖਾਂ ਦਾ ਕੀ ਹਸ਼ਰ ਨਿਬੜਦਾ ਹੈ। ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ, ਇਤਿਹਾਸ ਔਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਕਵੀ ਜੀ ਨੇ ਇਤਿਹਾਸ ਦੇ ਸੁਨਹਿਰੀ ਅੱਖਰ ਆਪਣੀ ਕਲਮ ਦੇ ਨਾਲ ਉਕਰੇ ਔਰ ਉਹਨਾਂ ਜ਼ਿਕਰ ਕੀਤਾ ਵੀ ਪੈਂਦੇ ਖਾਂ ਗੁਰੂ ਕਲਗੀਧਰ ਸਾਹਿਬ ਨੂੰ ਵੰਗਾਰਦਾ ਹੈ। ਇੱਕ ਨਾ ਜੀ ਸਿਆਣੇ ਅਖਾਣ ਵਰਤਦੇ ਵੀ ਜਦੋਂ ਗਿੱਦੜ ਦੀ ਮੌਤ ਆਈ ਹੋਵੇ ਨਾ ਤਾਂ ਉਹ ਸ਼ਹਿਰ ਵੱਲ ਨੂੰ ਭੱਜਦਾ। ਬਸ ਇੱਦਾਂ ਕਹਿ ਲਓ ਵੀ ਹੁਣ ਪੈਂਦੇ ਖਾਂ ਦੀ ਮੌਤ ਆਈ ਸੀ ਅਤੇ ਗੁਰੂ ਕਲਗੀਧਰ ਸਾਹਿਬ ਨੂੰ ਵੰਗਾਰ ਰਿਹਾ ਹੈ। ਇਹਦੀ ਮੌਤ, ਇਹਦੀ ਜਿਹੜੀ ਇਉਂ ਕਹਿ ਲਓ ਵੀ ਹੋਣੀ ਹੈ ਨਾ, ਹੋਣੀ ਉਹ ਹੋਣੀ ਇਹਨੂੰ ਇੱਥੋਂ ਤੱਕ ਲੈ ਆਈ, ਇਹਦੀ ਮੌਤ ਇੱਥੋਂ ਤੱਕ ਇਹਨੂੰ ਲੈ ਆਈ। ਫਿਰ ਜੀ ਇਹ ਗੁਰੂ ਕਲਗੀਧਰ ਸਾਹਿਬ ਨੂੰ ਵੰਗਾਰਦਾ ਹੋਇਆ ਨਾ ਆਖਦਾ, ਕਹਿੰਦਾ ਵੀ ਪਹਿਲੋਂ ਹਮਲਾ ਤੁਸੀਂ ਕਰ ਲਓ, ਮੁੜ ਕੇ ਇਹ ਨਾ ਹੋਵੇ ਵੀ ਤੁਹਾਡੀ ਇੱਛਾ ਹਮਲਾ ਕਰਨ ਦੀ ਵਿੱਚ ਹੀ ਰਹਿ ਜੇ, ਤੁਹਾਡੀ ਇੱਛਾ ਹੀ ਵਿੱਚ ਰਹਿ ਜੇ। ਸਤਿਗੁਰੂ ਨੇ ਫਿਰ ਇਹਨੂੰ ਪਲਟ ਕੇ ਜਵਾਬ ਦਿੱਤਾ। ਮਲਕ ਪਾਤਸ਼ਾਹ ਆਖਦੇ ਨੇ, ਕਹਿੰਦੇ ਭਾਈ ਅਵਲ ਸੋ ਵੰਗਾਰੇ ਆਪ ਆਣ, ਵੀ ਅਸੀਂ ਆਣ ਕੇ ਪਹਿਲੋਂ ਤੈਨੂੰ ਵੰਗਾਰਿਆ, ਪਹਿਲੋਂ ਅਸੀਂ ਤੈਨੂੰ ਆਣ ਕੇ ਵੰਗਾਰਿਆ, ਵੀ ਤੂੰ ਤਾਂ ਇਕੱਲੀ ਇੱਛਾ ਧਾਰਨ ਕੀਤੀ ਹੈ ਵੀ ਮੈਂ ਗੁਰੂ ਗੋਬਿੰਦ ਸਿੰਘ ਨਾਲ ਮੁਕਾਬਲਾ ਕਰਨਾ, ਕਿਸੇ ਹੋਰ ਨਾਲ ਨਹੀਂ। ਸਤਿਗੁਰੂ ਨੇ ਘੋੜਾ ਕੁਦਵਾਇਆ ਅਤੇ ਇਹਦੇ ਸਾਹਮਣੇ ਆ ਗਏ। ਜਦੋਂ ਇਹਦੇ ਸਾਹਮਣੇ ਆ ਕੇ ਖੜੋਤੇ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਲੈ ਪੈਂਦੇ ਖਾਂ ਮੈਂ ਤੇਰੇ ਸਾਹਮਣੇ ਖੜੋਤਾ, ਆਪਣੀ ਇੱਛਾ ਪੂਰੀ ਕਰ ਲਾ। ਵੰਗਾਰਿਆ ਤਾਂ ਗੁਰੂ ਸਾਹਿਬ ਨਹੀਂ, ਇਹਨੇ ਇੱਛਾ ਧਾਰੀ ਆ ਸਿਰਫ। ਹੋ ਸਕਦਾ ਪੈਂਦੇ ਖਾਂ ਨੇ ਕਿਤੇ ਗੁਰੂ ਕਲਗੀਧਰ ਸਾਹਿਬ ਨੂੰ ਵੇਖਿਆ ਵੀ ਨਾ ਹੋਵੇ, ਮਾਲਕ ਦੇ ਦਰਸ਼ਨ ਵੀ ਨਾ ਕੀਤੇ ਹੋਣ, ਸਿਰਫ ਸੁਣਿਆ ਹੀ ਹੈ ਕੰਨੀ ਵੀ ਗੁਰੂ ਸਾਹਿਬ ਇੱਦਾਂ ਦੇ। ਸਤਿਗੁਰੂ ਸਾਹਮਣੇ ਆ ਕੇ ਖੜੋਤੇ, ਮਾਲਕ ਦੇ ਸਿਰ 'ਤੇ ਸੋਹਣੀ ਦਸਤਾਰ, ਸੋਹਣੀ ਕਲਗੀ ਸਜੀ ਹੋਈ, ਗੁਰੂ ਸਾਹਿਬ ਨੇ ਐ ਸੂਰਵੀਰਾਂ ਵਾਲਾ ਪਹਿਰਾਵਾ ਧਾਰਨ ਕੀਤਾ, ਪੈਂਦੇ ਖਾਂ ਨੂੰ ਸਾਹਮਣੇ ਖੜੋ ਕੇ ਗੁਰੂ ਸਾਹਿਬ ਨੇ ਵੰਗਾਰਿਆ। ਅਤੇ ਵੰਗਾਰਦਿਆਂ ਹੋਇਆਂ ਧੰਨ ਗੁਰੂ ਕਲਗੀਧਰ ਸਾਹਿਬ ਨੇ ਕਿਹਾ ਵੀ ਕਰ ਭਾਈ ਆਪਣੀ ਇੱਛਾ ਪੂਰੀ ਕਰ, ਪਹਿਲਾਂ ਹਮਲਾ ਕਰਕੇ ਅਤੇ ਇਹ ਨਾ ਹੋਵੇ ਤੇਰੀ ਇੱਛਾ ਵਿੱਚ ਰਹਿ ਜੇ, ਅਤੇ ਤੂੰ ਆਪਣੀ ਆਸ ਪੂਰੀ ਕਰ ਲਾ ਵੀ ਮੈਂ ਗੁਰੂ ਗੋਬਿੰਦ ਸਿੰਘ ਨਾਲ ਮੁਕਾਬਲਾ ਕਰਨਾ। ਉਹ ਵੀ ਕਹਿੰਦਾ ਅੱਗੋਂ, ਕਹਿੰਦਾ ਤੁਸੀਂ ਉਹ ਗੁਰੂ, ਤੁਹਾਡਾ ਸੁਭਾਅ ਹੈ ਸਹਿਜ ਵਾਲਾ ਅਤੇ ਮੇਰੇ ਤੀਰ ਬੜੇ ਤਿੱਖੇ ਨੇ, ਅਤੇ ਜੇ ਮੈਂ ਇੱਕ ਬਾਣ ਚਲਾਇਆ ਤਾਂ ਮੈਂ ਤੁਹਾਡਾ ਘੋੜਾ ਜਿਹੜਾ ਉਹ ਜ਼ਮੀਨ 'ਤੇ ਸੁੱਟ ਦੇਣਾ ਅਤੇ ਪ੍ਰਾਣ ਤੁਹਾਡੇ ਵੀ ਕੋਈ ਨਹੀਂ ਬਚਣੇ, ਇਸ ਕਰਕੇ ਪਹਿਲਾਂ ਹਮਲਾ ਤੁਸੀਂ ਕਰੋ, ਆਪਣੀ ਇੱਛਾ ਪੂਰੀ ਕਰੋ। ਧੰਨ ਗੁਰੂ ਕਲਗੀਧਰ ਸਾਹਿਬ ਨੇ ਫਿਰ ਪਲਟ ਕੇ ਕਿਹਾ, ਕਹਿੰਦੇ ਪੈਂਦੇ ਖਾਂ ਪਹਿਲਾਂ ਤੈਨੂੰ ਅਸੀਂ

ਅਸੀਂ ਪਹਿਲਾਂ ਤੈਨੂੰ ਵੰਗਾਰਿਆ ਤੇ ਸੂਰਵੀਰ ਜਿਹੜੇ ਨੇ ਨਾ ਉਹ ਜੰਗ ਦੀ ਰੀਤ ਦੱਸਦੇ ਨੇ ਤੇ ਰੀਤ ਇਹ ਹੀ ਹੈ ਵੀ ਵਾਰ ਉਹਨੂੰ ਹੀ ਕਰਨਾ ਪੈਂਦਾ ਜਿਹਨੂੰ ਪਹਿਲੋਂ ਵੰਗਾਰਿਆ ਜਾਵੇ। ਇਹ ਜੰਗ ਦੀ ਰੀਤ ਹੈ, ਅਸੀਂ ਤੈਨੂੰ ਪਹਿਲਾਂ ਵੰਗਾਰਿਆ, ਇਸ ਕਰਕੇ ਰੀਤ ਮੁਤਾਬਕ ਹੁਣ ਹਮਲਾ ਕਰਨਾ ਤੇਰਾ ਹੀ ਬਣਦਾ, ਤੂੰ ਪਹਿਲਾਂ ਆਪਣਾ ਹਮਲਾ ਕਰ ਲਾ। ਜਿਹੜਾ ਤੂੰ ਸਾਡੇ ਨਾਲ ਜੰਗ ਕਰਨ ਦੀ ਵਿਚਾਰ ਨੂੰ, ਇੱਛਾ ਨੂੰ ਧਾਰਿਆ, ਆਪਣੀ ਉਸ ਇੱਛਾ ਨੂੰ ਹੁਣ ਤੁਸੀਂ ਪੂਰਿਆਂ ਕਰੋ।

ਧੰਨ ਗੁਰੂ ਕਲਗੀਧਰ ਸਾਹਿਬ ਦੇ ਇਹ ਨਾ ਬਚਨ ਸੁਣ ਕੇ ਤੇ ਪੈਂਦੇ ਖਾਂ ਚਮਕ ਉੱਠਿਆ, ਉਹਨੂੰ ਖੁਸ਼ੀ ਬਣ ਗਈ, ਉਹਨੂੰ ਪ੍ਰਸੰਨਤਾ ਬਣ ਗਈ। ਪ੍ਰਸੰਨਤਾ ਇਸ ਗੱਲ ਦੀ ਵੀ ਮੈਂ ਹੀ ਹਮਲਾ ਕਰਨਾ, ਗੁਰੂ ਗੋਬਿੰਦ ਸਿੰਘ ਨੂੰ ਤਾਂ ਹਮਲਾ ਕਰਨ ਦਾ ਮੌਕਾ ਹੀ ਨਹੀਂ ਮਿਲਣਾ। ਇਹ ਤਾਂ ਪਹਿਲਾਂ ਹੀ ਮੈਨੂੰ ਆਖੀ ਜਾਂਦੇ ਵੀ ਤੂੰ ਹਮਲਾ ਕਰ ਲਾ, ਅਤੇ ਜੇ ਮੈਂ ਹਮਲਾ ਕਰ ਲਿਆ ਤਾਂ ਦੂਜਾ ਹਮਲਾ ਤਾਂ ਕਿਸੇ ਨੇ ਕਰਨਾ ਹੀ ਨਹੀਂ, ਕੋਈ ਕਰਨ ਜੋਗਾ ਰਹਿਣਾ ਹੀ ਨਹੀਂ। ਜੋ ਪੈਂਦੇ ਖਾਂ ਦੀ ਸੋਚ ਹੈ ਵੀ ਮੈਂ ਇੱਕ ਵਾਰੀ ਹਮਲਾ ਕਰਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਾਣ ਹੀ ਨਹੀਂ ਰਹਿਣੇ, ਅਤੇ ਫਿਰ ਦੂਜਾ ਹਮਲਾ ਕੌਣ ਕਰੇਗਾ। ਹੁਣ ਇਹ ਜੀ ਬੜਾ ਖੁਸ਼ ਚਮਕਿਓ, ਇਹਦਾ ਚਿਹਰਾ ਬੜਾ ਮੁਸਕਰਾਹਟ ਨਾਲ ਭਰ ਗਿਆ ਵੀ ਮੈਂ ਮੁਕਾਬਲਾ ਕਰਨਾ, ਮੇਰੇ ਹਮਲੇ ਦੇ ਅੱਗੇ ਕੋਈ ਯੋਧਾ ਨਹੀਂ ਖੜੋ ਸਕਦਾ, ਮੈਂ ਬੜਾ ਵੱਡਾ ਸੂਰਵੀਰ ਹਾਂ। ਇਹਨੇ ਜੀ ਜਦੋਂ ਇਹ ਗੱਲ ਗੁਰੂ ਸਾਹਿਬ ਜੀ ਦੇ ਕੋਲੋਂ ਸੁਣੀ ਤਾਂ ਬੜਾ ਖੁਸ਼ ਹੋਇਆ ਇਹ। ਹੁਣ ਦੋਵੇਂ ਜਿਹੜੇ ਦਲ ਨੇ, ਗੁਰੂ ਕਲਗੀਧਰ ਸਾਹਿਬ ਦੇ ਨਾਲ ਸਿੰਘ ਸਿੱਖ, ਉੱਧਰੋਂ ਪੈਂਦੇ ਖਾਂ ਦੀ ਜਿਹੜੀ ਸਾਰੀ ਫੌਜ ਹੈ, ਇਉਂ ਕਹਿ ਲਓ ਜੀ ਗੁਰੂ ਕਲਗੀਧਰ ਸਾਹਿਬ ਇੱਕ ਪਾਸਿਓਂ ਆਗੂ ਨੇ, ਇੱਕ ਪਾਸਿਓਂ ਅਗਵਾਈ ਕਰਨ ਵਾਲਾ ਪੈਂਦੇ ਖਾਂ ਹੈ। ਹੁਣ ਦੋਵੇਂ ਅਗਵਾਈ ਕਰਨ ਵਾਲਿਆਂ ਦੀ ਆਪਸ ਵਿੱਚ ਜੰਗ ਹੋਣੀ, ਮੁਕਾਬਲਾ ਹੋਣਾ, ਦੋਵੇਂ ਦਲ ਜਿਹੜੇ ਉਹ ਖੜੋ ਕੇ ਵੇਖ ਰਹੇ ਨੇ ਵੀ ਹੁਣ ਨਿਬੜੇਗੀ ਕੀ, ਵੀ ਇਸ ਜੰਗ ਦਾ ਨਤੀਜਾ ਕੀ ਹੋਏਗਾ। ਵੀ ਗੁਰੂ ਕਲਗੀਧਰ ਸਾਹਿਬ ਉਹਨੂੰ ਵਾਰ ਕਰਨ ਨੂੰ ਕਹੀ ਜਾਂਦੇ ਨੇ, ਪੈਂਦੇ ਖਾਂ ਗੁਰੂ ਸਾਹਿਬ ਨੂੰ ਵਾਰ ਕਰਨ ਨੂੰ ਆਖੀ ਜਾਂਦਾ, ਅਤੇ ਅਖੀਰ ਇਹ ਨਿਬੇੜਾ ਹੋਇਆ ਵੀ ਪਹਿਲਾਂ ਹਮਲਾ ਜਿਹੜਾ ਉਹ ਪੈਂਦੇ ਖਾਂ ਨੇ ਕਰਨਾ। ਹੁਣ ਜਿਹੜੇ ਪੈਂਦੇ ਖਾਂ ਦੇ ਨਾਲ ਪਹਾੜੀ ਰਾਜੇ ਨੇ, ਉਹਦੇ ਨਾਲ ਆਈ ਜਿਹੜੀ ਸ਼ਾਹੀ ਫੌਜ ਹੈ, ਉਹ ਸਾਰੀ ਫੌਜ, ਉਹ ਸਾਰੇ ਹੁਣ ਬੜੀ ਹੈਰਾਨੀ ਨਾਲ ਨਾ ਬੜੇ ਹੈਰਾਨ ਹੋ ਕੇ, ਅਤੇ ਇਸ ਉੱਥੇ ਨਾ ਜੰਗ ਦੇ ਇਸ ਮਾਹੌਲ ਨੂੰ ਵੇਖਣ ਦੇ ਲਈ ਅੱਖਾਂ ਇੱਕ ਥਾਂ ਟਕਾਈ ਬੈਠੇ ਵੀ ਜਦੋਂ ਪੈਂਦੇ ਖਾਂ ਨੇ ਹਮਲਾ ਕਰਨਾ ਅਤੇ ਪੈਂਦੇ ਖਾਂ ਦੇ ਹਮਲੇ ਦਾ ਨਤੀਜਾ ਕੀ ਹੋਣਾ। ਉਹ ਸਾਰੇ ਜੀ ਇੱਕ ਟੱਕ ਲਾ ਕੇ ਹੁਣ ਲਗਾਤਾਰ ਗੁਰੂ ਕਲਗੀਧਰ ਸਾਹਿਬ ਵੱਲ ਅਤੇ ਪੈਂਦੇ ਖਾਂ ਦੇ ਵੱਲ ਵੇਖ ਰਹੇ।

ਹੁਣ ਜਿਹੜੇ ਤੇ ਧੰਨ ਗੁਰੂ ਕਲਗੀਧਰ ਸਾਹਿਬ ਨਾਲ ਖੜੋਤੇ ਹੋਏ ਸਿੰਘ ਨੇ, ਸਿੱਖ ਨੇ, ਉਹ ਤੇ ਬਾਖੂਬੀ ਜਾਣੂ ਨੇ ਵੀ ਅਕਾਲ ਪੁਰਖ ਦਾ ਵੀ ਕਦੇ ਮੁਕਾਬਲਾ ਹੋ ਸਕਦਾ, ਉਹ ਜਾਣਦੇ ਨੇ ਇਸ ਗੱਲ ਨੂੰ, ਤੇ ਉਹਨਾਂ ਨੇ ਮਨ ਵਿੱਚ ਇਹ ਪੱਕਾ ਕਰਕੇ ਜਾਣਿਆ ਵੀ ਹੁਣ ਖਾਣ ਨਹੀਂ ਰਹਿੰਦਾ ਇਸ ਦੁਨੀਆਂ ਤੇ, ਇਹ ਪ੍ਰਾਣ ਗਵਾਏਗਾ ਵੀ ਇਹਨੇ ਸਿੱਧਾ ਆ ਕੇ ਧੰਨ ਗੁਰੂ ਕਲਗੀਧਰ ਸਾਹਿਬ ਨਾਲ ਮੱਥਾ ਲਾਉਣ ਦੀ ਵਿਚਾਰ ਰੱਖ ਲਈ। ਜੰਗ ਦੇ ਮੈਦਾਨ ਵਿੱਚ ਮੁਕਾਬਲਾ ਗੁਰੂ ਕਲਗੀਧਰ ਸਾਹਿਬ ਨਾਲ ਕਰਨ ਦੀ ਇਹਨੇ ਇੱਛਾ ਧਾਰ ਲਈ, ਤੇ ਹੁਣ ਧੰਨ ਗੁਰੂ ਕਲਗੀਧਰ ਸਾਹਿਬ ਨੇ ਇਹਨੂੰ ਮੁੜ ਕੇ ਜਾਣ ਨਹੀਂ ਦੇਣਾ ਇੱਥੋਂ,

ਨਾਲ ਆਏ ਹੋਏ ਸਿਪਾਹੀ ਜਾਣਦੇ ਨੇ ਵੀ ਪੈਂਦੇ ਖਾਂ ਦਾ ਮੁਕਾਬਲਾ ਕੋਈ ਨਹੀਂ, ਪਰ ਪਹਾੜੀ ਰਾਜੇ ਇਹ ਜਾਣਦੇ ਨੇ ਵੀ ਗੁਰੂ ਕਲਗੀਧਰ ਸਾਹਿਬ ਦਾ ਮੁਕਾਬਲਾ ਕੋਈ ਨਹੀਂ। ਪਹਾੜੀ ਰਾਜਿਆਂ ਨੂੰ ਇਹ ਪਤਾ ਹੈ ਵੀ ਗੁਰੂ ਕਲਗੀਧਰ ਸਾਹਿਬ ਦਾ ਮੁਕਾਬਲਾ ਕੋਈ ਨਹੀਂ ਹੈ। ਪਹਾੜੀ ਰਾਜੇ ਇਸ ਗੱਲ ਤੋਂ ਬਾਖੂਬੀ ਜਾਣੂ ਵੀ ਨੇ, ਕਿਉਂਕਿ ਜੇ ਉਹਨਾਂ ਨੂੰ ਇਹ ਗੱਲ ਨਾ ਪਤਾ ਹੁੰਦੀ ਫਿਰ ਉਹ ਸ਼ਾਹੀ ਫੌਜ ਕਿਉਂ ਸੱਦਦੇ, ਫਿਰ ਆਪ ਇਕੱਠੇ ਹੋ ਕੇ ਹਮਲਾ ਕਰਦੇ ਵੀ ਅਸੀਂ ਲੜਦੇ ਹਾਂ। ਪਰ ਉਹਨਾਂ ਨੇ ਸ਼ਾਹੀ ਫੌਜ ਸੱਦੀ ਹੈ। ਸ਼ਾਹੀ ਫੌਜ ਸੱਦਣ ਦਾ ਕਾਰਨ ਹੀ ਇਹ ਹੈ ਵੀ ਸਾਡੇ ਵਿੱਚ ਬਲ ਹੈ ਨਹੀਂ, ਅਸੀਂ ਲੜ ਨਹੀਂ ਸਕਦੇ, ਅਸੀਂ ਅੱਗੇ ਹੋ ਕੇ ਆਪਣੀ ਮੌਤ ਨੂੰ ਕਿਉਂ ਸੱਦਾ ਦੇਈਏ, ਆਪਾਂ ਸ਼ਾਹੀ ਫੌਜ ਸੱਦਦੇ ਹਾਂ। ਇਸ ਕਰਕੇ ਉਹਨਾਂ ਨੇ ਇਹ ਵਿਉਂਤ ਬਣਾਈ ਸੀ ਵੀ ਆਪਾਂ ਸ਼ਾਹੀ ਫੌਜ ਸੱਦ ਕੇ ਅਤੇ ਗੁਰੂ ਸਾਹਿਬ ਦਾ ਮੁਕਾਬਲਾ ਕਰਾਉਣਾ ਅਤੇ ਜੰਗ ਦੇ ਮੈਦਾਨ 'ਚ ਜੋ ਨਤੀਜਾ। ਹੁਣ ਚੇਤਾ ਰੱਖੋ ਜੀ, ਸ਼ਾਹੀ ਫੌਜ ਨੂੰ ਲਾਭ ਘੱਟ ਹੋਣਾ, ਬਹੁਤਾ ਲਾਭ ਗੁਰੂ ਜੇ ਆਪਾਂ ਇਸ ਗੱਲ ਨੂੰ, ਕਿਉਂਕਿ ਜਿਹੜੀ ਵਿਉਂਤਬੰਦੀ ਉਹਨਾਂ ਕੀਤੀ ਹੈ, ਉਹਨਾਂ ਇਹ ਕੀਤੀ ਇਹਨੇ ਵੀ ਸ਼ਾਹੀ ਫੌਜ ਨਾਲ ਮੁਕਾਬਲਾ ਗੁਰੂ ਸਾਹਿਬ ਨੇ ਨਹੀਂ ਕਰ ਸਕਣਾ ਵੀ ਸਤਿਗੁਰੂ ਕੋਲ ਸਿੰਘ ਥੋੜ੍ਹੇ ਨੇ, ਸ਼ਾਹੀ ਫੌਜ ਬੜੀ ਵੱਡੀ ਹੈ, ਉਹਨਾਂ ਕੋਲ ਸਹੂਲਤਾਂ ਬਹੁਤ ਨੇ, ਉਹਨਾਂ ਕੋਲ ਬੰਦੂਕਾਂ ਅਤੇ ਤੋਪਾਂ ਬਾਰੂਦ ਬੜਾ ਹੈ, ਅਤੇ ਗੁਰੂ ਕਲਗੀਧਰ ਸਾਹਿਬ ਦੇ ਸਿੰਘਾਂ ਨੇ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਣਾ। ਹੁਣ ਉਹਨਾਂ ਦੀ ਵਿਉਂਤ ਇਹ ਸੀ ਵੀ ਜੰਗ ਦਾ ਨਤੀਜਾ ਨਿਕਲਣਾ, ਸ਼ਾਹੀ ਫੌਜ ਨੇ ਜਿੱਤ ਜਾਣਾ, ਗੁਰੂ ਕਲਗੀਧਰ ਸਾਹਿਬ ਨੇ ਜੰਗ ਹਾਰ ਜਾਣੀ ਹੈ। ਜਦੋਂ ਗੁਰੂ ਕਲਗੀਧਰ ਸਾਹਿਬ ਜੰਗ ਹਾਰਨਗੇ, ਆਨੰਦਪੁਰ ਸਾਹਿਬ ਆਪਾਂ ਛਡਾ ਲੈਣਾ, ਅਤੇ ਆਨੰਦਪੁਰ ਸਾਹਿਬ ਦੇ ਨੇੜਲੇ ਇਲਾਕੇ ਜਿੱਥੇ ਵੀ ਗੁਰੂ ਕੇ ਸਿੱਖ ਬੈਠੇ ਆਪਾਂ ਸਾਰੇ ਖਾਲੀ ਕਰਾ ਲੈਣੇ, ਅਤੇ ਆਪਣਾ ਮੁੜ ਕਬਜ਼ਾ ਅਸੀਂ ਉੱਥੇ ਕਰ ਲੈਣਾ। ਇਹਦਾ ਲਾਭ ਪਹਾੜੀ ਰਾਜਿਆਂ ਨੂੰ ਹੀ ਆਉਣਾ, ਸ਼ਾਹੀ ਫੌਜ ਨੂੰ ਕੋਈ ਲਾਭ ਨਹੀਂ। ਪਰ ਸ਼ਾਹੀ ਫੌਜ ਉਹਨਾਂ ਨੇ ਅੱਗੇ ਕੀਤੀ ਹੈ ਆਪਣੀ ਚਤੁਰਾਈ ਅਤੇ ਚਲਾਕੀ ਨਾਲ ਵੀ ਤੁਸੀਂ ਲੜੋ, ਅਸੀਂ ਪਿੱਛੇ ਬਹਿ ਕੇ ਵੇਖਦੇ ਹਾਂ ਵੀ ਨਤੀਜਾ ਕੀ ਨਿਕਲਦਾ। ਹੁਣ ਉਹਨਾਂ ਪਹਾੜੀ ਰਾਜਿਆਂ ਨੇ ਇਹ ਸਾਰੀ ਵਿਉਂਤਬੰਦੀ ਸੀ ਬਣਾਈ ਜਿਹੜੀ ਜੀ। ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਬਾਰੇ ਵਿੱਚ ਮਾਲਕ ਪਾਤਸ਼ਾਹ ਨੂੰ ਤਾਂ ਜੰਗ ਦੇ ਮੈਦਾਨ ਵਿੱਚ ਵੀ ਵੇਖ ਲਿਆ ਉਹਨਾਂ ਪਹਾੜੀ ਰਾਜਿਆਂ ਨੇ, ਸ਼ਿਕਾਰ ਕਰਦਿਆਂ ਵੀ ਵੇਖ ਲਿਆ ਪਹਾੜੀ ਰਾਜਿਆਂ ਨੇ, ਗੁਰੂ ਸਾਹਿਬ ਨੂੰ ਬੰਦੂਕ ਚਲਾਉਂਦਿਆਂ ਵੀ ਵੇਖਿਆ, ਸਤਿਗੁਰੂ ਨੂੰ ਤੇਗ ਚਲਾਉਂਦਿਆਂ ਵੀ ਵੇਖਿਆ, ਗੁਰੂ ਸਾਹਿਬ ਨੂੰ ਤੀਰ ਚਲਾਉਂਦਿਆਂ ਵੀ ਵੇਖਿਆ। ਪਹਾੜੀ ਰਾਜਿਆਂ ਨੇ ਸਤਿਗੁਰੂ ਨੂੰ ਹਰ ਸ਼ਸਤਰ ਚਲਾਉਂਦਿਆਂ ਵੇਖਿਆ। ਪੈਂਦੇ ਖਾਂ ਨਹੀਂ ਸੀ ਜਾਣਦਾ, ਅਤੇ ਨਾ ਪੈਂਦੇ ਖਾਂ ਦੇ ਨਾਲ ਦੀ ਫੌਜ ਜਾਣਦੀ ਹੈ ਵੀ ਗੁਰੂ ਸਾਹਿਬ ਕੋਲ ਬਲ ਕਿੰਨਾ ਕੁ ਹੈ। ਇਸ ਕਰਕੇ ਪੈਂਦੇ ਖਾਂ ਸਾਹਮਣੇ ਖੜੋ ਗਿਆ, ਅਤੇ ਕਹਿ ਸਕਦੇ ਹਾਂ ਜੀ ਜੇ ਕਿਤੇ ਪੈਂਦੇ ਖਾਂ ਵੀ ਜਾਣਦਾ ਹੁੰਦਾ ਤਾਂ ਹੋ ਸਕਦਾ ਪੈਂਦੇ ਖਾਂ ਗੁਰੂ ਸਾਹਿਬ ਦੇ ਸਾਹਮਣੇ ਕਦੇ ਨਾ ਹੁੰਦਾ, ਜੇ ਉਹ ਜਾਣਦਾ ਹੁੰਦਾ, ਪਰ ਉਹ ਜਾਣਦਾ ਨਹੀਂ ਸੀ। ਅਤੇ ਉਹ ਚਲਾਕੀ ਅਤੇ ਚਤੁਰਾਈ ਜਿਹੜੀ ਪਹਾੜੀ ਰਾਜਿਆਂ ਨੇ ਵਰਤੀ ਹੈ, ਉਹ ਬਸ ਉਹ ਚਲਾਕੀ ਅਤੇ ਚਤੁਰਾਈ ਹੇਠਾਂ ਆ ਕੇ ਉਹ ਆਪਣੇ ਹੰਕਾਰ ਵਿੱਚ ਆਇਆ, ਹੰਕਾਰ ਵਿੱਚ ਆ ਕੇ ਅਤੇ ਆਪਣੀ ਮੌਤ ਨੂੰ ਆਵਾਜ਼ ਮਾਰ ਬੈਠਾ, ਆਪਣੀ ਮੌਤ ਨੂੰ ਉਹਨੇ ਸੱਦ ਲਿਆ। ਖੈਰ ਕਵੀ ਜੀ ਨੇ ਜਿਵੇਂ ਜ਼ਿਕਰ ਕੀਤਾ, ਕਹਿੰਦੇ ਜਿਹੜੇ ਉਹਦੇ ਨਾਲ ਤੁਰਕ ਨੇ, ਉਹਦੇ ਨਾਲ ਜਿਹੜੇ ਸਾਰੇ ਉਹਦੀ ਫੌਜ ਵਿੱਚ ਸ਼ਾਮਿਲ ਨੇ, ਉਹ ਕੀ ਆਖ ਰਹੇ ਨੇ, ਕਹਿੰਦੇ ਇਹਦੇ ਕੋਲ ਬੜਾ ਬਲ ਹੈ। ਕਿਹਦੇ ਕੋਲ? ਪੈਂਦੇ ਖਾਂ ਕੋਲ ਬੜਾ ਬਲ ਹੈ ਇਹਦੇ ਕੋਲ ਭਾਈ, ਅਤੇ ਇਹਦੇ ਵਰਗਾ ਵੱਡਾ ਯੋਧਾ ਵੀ ਕੋਈ ਨਹੀਂ, ਔਰ ਨਾ ਹੀ ਇਹਦੇ ਵਰਗੀ ਸ਼ਸਤਰ ਵਿੱਦਿਆ ਕਿਸੇ

ਤੇ ਜਦੋਂ ਇਹਨੇ ਤੀਰ ਚਲਾਉਣਾ ਹੈ ਨਾ ਗੁਰੂ ਕਲਗੀਧਰ ਸਾਹਿਬ ਵੱਲ, ਤੇ ਇੱਕੋ ਹੀ ਤੀਰ ਚਲਾਉਣਾ ਇਹਨੇ ਬਸ, ਉਹ ਇੱਕ ਤੀਰ ਦੇ ਨਾਲ ਗੁਰੂ ਕਲਗੀਧਰ ਸਾਹਿਬ ਜੀ ਦੇ ਇਹਨੇ ਪ੍ਰਾਣ ਕੱਢ ਦੇਣੇ ਨੇ। ਹੁਣ ਨੀ ਗੁਰੂ ਗੋਬਿੰਦ ਸਿੰਘ ਜੀ ਰਹਿਣਗੇ, ਉਹਨਾਂ ਨੇ ਜੰਗ ਦੇ ਮੈਦਾਨ ਵਿੱਚ ਆਪਣੇ ਪ੍ਰਾਣ ਗਵਾ ਲੈਣੇ, ਪੈਂਡੇ ਖਾਂ ਨੇ ਉਹਨਾਂ ਦੇ ਪ੍ਰਾਣ ਨਾਸ਼ ਕਰ ਦੇਣੇ ਨੇ। ਹੁਣ ਨੀ ਸਾਨੂੰ ਕੋਈ ਜੰਗ ਜਿੱਤਣ ਤੋਂ ਰੋਕ ਸਕਦਾ, ਜੰਗ ਦੇ ਵਿੱਚ ਤੇ ਜਿੱਤ

ਫਿਰ ਸੰਜੋਆਂ ਜਿਹੜੀਆਂ ਨੇ ਉਹ ਦੋਵੇਂ ਪਾਸੇ ਨਾ ਗੁਰੂ ਸਾਹਿਬ ਨੇ ਵੀ, ਕਿਉਂਕਿ ਜੰਗ ਦੇ ਵਿੱਚ ਤੇ ਮਾਲਕ ਯੋਧੇ ਵਾਂਗੂ ਹੀ ਆਏ ਨੇ, ਸਤਿਗੁਰੂ ਨੇ ਵੀ ਸੰਜੋ ਧਾਰੀ ਹੋਈ ਹੈ, ਇਧਰੋਂ ਪੈਂਦੇ ਖਾਂ ਤੇ ਸਾਰਾ ਹੀ ਲੋਹੇ ਨਾਲ ਮੜਿਆ ਹੋਇਆ ਨਾ, ਆਪਦੇ ਸਿਰ ਤੇ ਵੀ ਲੋਹੇ ਦਾ ਟੋਪ ਪਾਈ ਫਿਰਦਾ ਵੀ ਇਹਦੇ ਚੋਂ ਵੀ ਤੀਰ ਨਾ ਲੰਘੇ, ਵੀ ਜੇ ਕਿਤੇ ਮੁਕਾਬਲਾ ਹੋ ਗਿਆ ਜੰਗ ਦੇ ਮੈਦਾਨ 'ਚ ਨਾ, ਵੀ ਮੇਰਾ ਮੁਕਾਬਲਾ ਸਾਰਾ ਹੀ ਲੋਹੇ ਨਾਲ ਮੜਿਆ ਹੋਇਆ। ਸੰਜੋਆਂ ਦੋਵੇਂ ਪਾਸੇ ਧਾਰੀਆਂ ਹੋਈਆਂ ਨੇ, ਫਿਰ ਦੋਵੇਂ ਪਾਸੇ ਹੀ ਖਤੰਗ ਚਲਾਉਣ ਦੀ ਵਿੱਦਿਆ ਬਹੁਤ ਹੈ, ਭਾਵ ਤੀਰ ਕਮਾਨ ਚਲਾਉਣ ਦੇ ਵਿੱਚ ਦੋਵੇਂ ਪਾਸੇ ਦੋਵੇਂ ਯੋਧੇ ਹੀ ਬੜੇ ਨਿਪੁੰਨ ਨੇ। ਸਤਿਗੁਰੂ ਕਲਗੀਧਰ ਸਾਹਿਬ ਦੇ ਤੀਰ ਚਲਾਉਣ ਦੀ ਕੋਈ ਰੀਸ

ਨਹੀਂ ਕਰ ਸਕਦਾ, ਕੋਈ ਵੀ ਰੀਸ ਨਹੀਂ ਕਰ ਸਕਦਾ ਗੁਰੂ ਕਲਗੀਧਰ ਸਾਹਿਬ ਦੇ ਤੀਰ ਚਲਾਉਣ ਦੀ। ਭਾਵੇਂ ਦੁਨੀਆ 'ਤੇ ਜਿਹੜੇ ਮਰਜ਼ੀ ਤੀਰ ਅੰਦਾਜ਼ ਦੀ ਤੁਸੀਂ ਗੱਲ ਕਰ ਲਓ, ਜਿੱਡਾ ਕੋਈ ਮਰਜ਼ੀ ਵੱਡਾ ਤੀਰ ਅੰਦਾਜ਼ ਹੋਵੇ, ਪਰ ਜਦੋਂ ਉਹਨਾਂ ਦੇ ਸਾਹਮਣੇ ਧੰਨ ਗੁਰੂ ਕਲਗੀਧਰ ਸਾਹਿਬ ਦੀ ਸ਼ਖਸੀਅਤ ਨੂੰ ਵੇਖਾਂਗੇ ਨਾ, ਅਤੇ ਉਹ ਤੀਰ ਅੰਦਾਜ਼ ਕੋਈ ਵੀ ਪਾਇਆ ਨਹੀਂ ਰੱਖਦੇ ਗੁਰੂ ਕਲਗੀਧਰ ਸਾਹਿਬ ਦੇ ਸਨਮੁੱਖ, ਉਹਨਾਂ ਦੀ ਕੋਈ ਪਾਇਆ ਨਹੀਂ। ਮਲਿਕ ਪਾਤਸ਼ਾਹ ਦੇ ਤੀਰ ਚਲਾਉਣ ਦਾ ਅੰਦਾਜ਼ ਹੀ ਇੰਨਾ ਕੁ ਪਿਆਰਾ ਅਤੇ ਇੰਨੀ ਕੁ ਨਿਪੁੰਨਤਾ ਸਤਿਗੁਰੂ ਪਾਤਸ਼ਾਹ ਦੇ ਤੀਰ ਚਲਾਉਣ ਦੇ ਵਿੱਚ। ਖੈਰ, ਸਤਿਗੁਰੂ ਕੋਲ ਤੀਰ ਚਲਾਉਣ ਦੀ ਵਿੱਦਿਆ ਨਾ ਬਹੁਤ ਹੈ, ਮਲਿਕ ਪਾਤਸ਼ਾਹ ਤੀਰ ਅੰਦਾਜ਼ ਬਹੁਤ ਵੱਡੇ ਨੇ, ਨਿਪੁੰਨ ਨੇ ਤੀਰ ਅੰਦਾਜ਼ੀ ਦੇ ਵਿੱਚ। ਅਤੇ ਜਿਹੜਾ ਪੈਂਦੇ ਖਾਂ ਹੈ ਉਹ ਵੀ ਆਪਣੇ ਆਪ ਨੂੰ ਨਿਪੁੰਨ ਮੰਨਦਾ ਵੀ ਮੈਂ ਵੀ ਤੀਰ ਅੰਦਾਜ਼ੀ ਵਿੱਚ ਨਿਪੁੰਨ ਹਾਂ, ਤੀਰ 'ਤੇ ਮੇਰੇ ਵਰਗਾ ਵੀ ਕੋਈ ਚਲਾ

ਹੁਣ ਦੋਵੇਂ ਪਾਸੇ ਜਿਹੜੇ ਨੇ ਉਹ ਇਹੀ ਚਾਹੁੰਦੇ ਵੀ ਯੁੱਧ ਹੋਵੇ ਅਤੇ ਘਮਸਾਨ ਦਾ। ਸਤਿਗੁਰੂ ਪਾਤਸ਼ਾਹ ਵੀ ਚਾਹੁੰਦੇ ਨੇ ਵੀ ਜਿੰਨਾ ਕੁ ਇਹਨਾਂ ਕੋਲ ਬਲ ਹੈ ਇਹ ਲਾ ਲੈਣ, ਅਤੇ ਇਹ ਜਿੰਨਾ ਕੁ ਬਲ ਲਾ ਸਕਦੇ ਨੇ ਅੱਜ ਇਹਨਾਂ ਦੇ ਸਾਰੇ ਬਲ ਨੂੰ ਇਹ ਦੱਸ ਕੇ ਭੇਜਣਾ ਹੈ, ਸਾਰੀ ਫੌਜ ਨੂੰ ਦੱਸ ਕੇ ਤੋਰਨਾ ਵੀ ਤੁਸੀਂ ਮੱਥਾ ਕਿਹਨਾਂ ਨਾਲ ਲਾਇਆ ਹੈ। ਜਿਨ੍ਹਾਂ ਨੂੰ ਤੁਸੀਂ ਇਹ ਸਮਝੀ ਜਾਂਦੇ ਹੋ ਨਾ ਵੀ ਇਹਨਾਂ ਨੂੰ ਜੰਗ ਨਹੀਂ ਕਰਨੀ ਆਉਂਦੀ, ਇਹਨਾਂ ਨੂੰ ਲੜਨਾ ਨਹੀਂ ਆਉਂਦਾ, ਇਹਨਾਂ ਨੂੰ ਤਲਵਾਰ ਨਹੀਂ ਚਲਾਉਣੀ ਆਉਂਦੀ, ਇਹਨਾਂ ਨੂੰ ਬੰਦੂਕ ਨਹੀਂ ਚਲਾਉਣੀ ਆਉਂਦੀ, ਇਹਨਾਂ ਨੂੰ ਤੋਪਾਂ ਨਹੀਂ ਚਲਾਉਣੀਆਂ ਆਉਂਦੀਆਂ, ਇਹਨਾਂ ਕੋਲ ਬਾਰੂਦ ਥੋੜ੍ਹਾ ਹੈ, ਇਹਨਾਂ ਦੀ ਗਿਣਤੀ ਥੋੜ੍ਹੀ ਹੈ, ਇਹਨਾਂ ਹੱਥੋਂ ਅੱਜ ਸਾਰੇ ਮਰਵਾ ਕੇ ਤੋਰਨੇ ਨੇ, ਜਿੰਨੇ ਵੀ ਜੰਗ ਦੇ ਮੈਦਾਨ 'ਚ ਆਏ ਜਿਉਂਦਾ ਨਹੀਂ ਜਾਣ ਦੇਣਾ। ਸਤਿਗੁਰੂ ਕਲਗੀਧਰ ਸਾਹਿਬ ਵੀ ਇਹ ਚਾਹੁੰਦੇ ਨੇ। ਦੂਜੇ ਪਾਸੇ ਪੈਂਦੇ ਖਾਂ ਇਹ ਚਾਹੁੰਦਾ ਅਤੇ ਪਹਾੜੀ ਰਾਜੇ ਵੀ ਅੱਜ ਮੁੜਨ ਕੋਈ ਸਿੱਖ ਵੀ ਨਹੀਂ ਦੇਣਾ, ਕੋਈ ਨਹੀਂ ਮੁੜਨ ਦੇਣਾ, ਸਮੇਤ ਗੁਰੂ ਕਲਗੀਧਰ ਸਾਹਿਬ ਦੇ ਜੰਗ ਦੇ ਮੈਦਾਨ 'ਚ ਹੀ ਰੱਖ ਲੈਣੇ ਨੇ ਸਾਰੇ, ਕਿਸੇ ਨੂੰ ਮੁੜਨ ਨਹੀਂ ਦੇਣਾ। ਗਿਣਤੀ ਵੀ ਥੋੜ੍ਹੀ ਹੈ, ਹੈ ਵੀ ਅਣਜਾਣ ਨੇ, ਇਹਨਾਂ ਕੋਲ ਬਾਰੂਦ ਵੀ ਥੋੜ੍ਹਾ ਹੈ, ਸਾਡੇ ਕੋਲ ਸਾਰਾ ਕੁਛ ਹੀ ਬਹੁਤ ਹੈ, ਅਤੇ ਜੰਗ ਦੇ ਮੈਦਾਨ 'ਚੋਂ ਅਸੀਂ ਮੁੜਨ ਨਹੀਂ ਦੇਣਾ, ਅਤੇ ਮੇਰੇ ਕੋਲ ਜਿੰਨੀ ਫੌਜ ਹੈ ਇਹ ਸਾਰੀ ਵੱਡੀ ਸਿਖਲਾਈ ਵਾਲੀ ਹੈ, ਸਾਰੇ ਹੀ ਜੰਗ ਕਰਨ ਵਿੱਚ ਨਿਪੁੰਨ ਨੇ। ਗੁਰੂ ਕਲਗੀਧਰ ਸਾਹਿਬ ਕੋਲ ਜਿਹੜੇ ਸਿੱਖ ਨੇ ਉਹਨਾਂ ਨੂੰ ਤਾਂ ਜੰਗ ਕਰਨ ਦਾ ਢੰਗ ਹੀ ਹੈ ਨਹੀਂ, ਇਸ ਕਰਕੇ ਚਾਹੁੰਦੇ ਇਹ ਵੀ ਨੇ ਵੀ ਐਸਾ ਘਮਸਾਨ ਦਾ ਯੁੱਧ ਕਰਾਂਗੇ ਵੀ ਦੱਸਾਂਗੇ ਵੀ ਤੁਸੀਂ ਸ਼ਾਹੀ ਫੌਜ ਨਾਲ ਮੱਥਾ ਲਾਇਆ ਵੀ ਤੁਹਾਡੇ ਵਾਸਤੇ ਇਹ ਠੀਕ ਨਹੀਂ ਰਹਿਣਾ, ਹੁਣ ਬੜਾ ਨੁਕਸਾਨ ਹੋਏਗਾ ਜਾਨੀ ਵੀ ਅਤੇ ਮਾਲੀ ਵੀ। ਦੋਵੇਂ ਪਾਸਿਆਂ ਦੇ ਸੂਰਬੀਰ ਇਹ ਸੋਚੀ ਬੈਠੇ ਨੇ, ਵਿਚਾਰਧਾਰੀ ਹੋਈ ਹੈ ਜੰਗ ਦੇ ਮੈਦਾਨ ਵਿੱਚ, ਅਤੇ ਦੋਵੇਂ ਵੀਰ ਬਹਾਦਰ ਆਪਣੇ ਦੁਸ਼ਮਣਾਂ ਨੂੰ ਭੰਗ

ਹੁਣ ਨਾ ਜੀ ਇਹ ਸਾਰੇ ਨਾ ਜਿਹੜਾ ਪੈਂਦੇ ਖਾਂ ਇਹਦੇ ਦੁਆਲੇ ਦੁਆਲੇ ਖੜੋਤੇ ਹੋਏ ਜਿਹੜੇ ਚਾਰੋ ਚੁਫੇਰੇ ਉਹ ਵੇਖ ਰਹੇ ਹੁਣ ਵੀ ਸਾਡਾ ਆਗੂ ਵੱਡਾ ਸੂਰਵੀਰ ਸਾਡੀ ਫੌਜ ਦਾ ਸਰਦਾਰ ਇਹਨੇ ਕਮਾਨ ਦੇ ਚਿਲੇ 'ਤੇ ਤੀਰ ਚੜਾ ਲਿਆ ਹੈ। ਇਹਨੇ ਤੀਰ ਚੜਾਇਆ ਜੀ ਕਮਾਨ ਦੇ ਚਿਲੇ 'ਤੇ, ਗੁਰਦਿਸ਼ ਤਕਾਏ ਬਗੁਰਾਏ ਬਾਨ, ਇਹਨੇ ਗੁਰੂ ਪਾਤਸ਼ਾਹ ਦੀ ਦਿਸ਼ਾ ਵੱਲ ਕਰਕੇ ਨਾ ਆਪਣਾ ਕਮਾਨ 'ਤੇ ਤੀਰ ਧਰਿਆ ਹੋਇਆ ਚਿਲੇ 'ਤੇ ਕਮਾਨ ਦੇ। ਧੰਨ ਗੁਰੂ ਕਲਗੀਧਰ ਸਾਹਿਬ ਦਾ ਨਿਸ਼ਾਨਾ ਇਹ ਤੱਕਦਾ ਹੈ, ਅਤੇ ਜਦੋਂ ਮਾਲਕ ਪਾਤਸ਼ਾਹ ਵੱਲ ਤੱਕ ਕੇ ਆਪਣੇ ਕਮਾਨ ਦੇ ਚਿਲੇ ਨੂੰ ਪਛਾਣ

ਕੀਤਾ ਜੀ, ਤੀਰ ਖਿੱਚਿਆ, ਕਮਾਣ ਦਾ ਚਿਲਾ ਖਿੱਚਿਆ ਅਤੇ ਨਿਸ਼ਾਨਾ ਵਿੰਨਿਆ ਧੰਨ ਗੁਰੂ ਕਲਗੀਧਰ ਸਾਹਿਬ ਦੇ ਮਸਤਕ ਦਾ, ਮਾਲਕ ਦੇ ਮੱਥੇ ਦਾ, ਗੁਰੂ ਸਾਹਿਬ ਦੇ ਮੱਥੇ 'ਤੇ ਤੀਰ ਮਾਰਨਾ, ਜੋ ਪੈਂਦੇ ਖਾਂ ਨੇ ਨਿਸ਼ਾਨਾ ਬੰਨਿਆ। ਐਂਚਿਓ ਕੋ ਡੰਡ ਕਰ ਲੱਛ ਪਾਲ, ਮਾਲਕ ਪਾਤਸ਼ਾਹ ਦੇ ਮਸਤਕ ਦਾ ਨਿਸ਼ਾਨਾ ਬੰਨ ਵਿੰਨ ਕੇ ਹੋਏ ਸਮੁੱਖ ਸਾਹਮਣੇ ਹੋ ਕੇ, ਫਿਰ ਇਹਨੇ ਖਿੱਚਿਆ ਹੋਇਆ ਕਮਾਨ ਦੇ ਉੱਤੇ ਰੱਖ ਕੇ ਜਿਹੜਾ ਤੀਰ

ਜਦੋਂ ਇਹਨੇ ਤੀਰ ਛੱਡਿਆ ਨਾ ਜੀ, ਹੁਣ ਧੰਨ ਗੁਰੂ ਕਲਗੀਧਰ ਸਾਹਿਬ ਦਾ ਭਾਲ ਤੱਕਣਾ, ਮਾਲਕ ਦਾ ਮਸਤਕ ਤੱਕਣਾ ਕਿਤੇ ਖੇਡ ਥੋੜ੍ਹੀ ਪਈ ਹੈ। ਸਤਿਗੁਰੂ ਪਾਤਸ਼ਾਹ ਦੇ ਮਸਤਕ ਦਾ ਤੇਜ ਪ੍ਰਤਾਪ ਜਦੋਂ ਇਹਨੇ ਵੇਖਿਆ, ਜਿਵੇਂ ਕਵੀ ਜੀ ਲਿਖ ਰਹੇ ਕਹਿੰਦੇ ਗੁਰੂ ਕਲਗੀਧਰ ਸਾਹਿਬ ਦੇ ਤੇਜ ਨੂੰ ਵੇਖ ਕੇ ਨਾ ਤੀਰ ਜਦੋਂ ਛੱਡਦਾ ਹੈ, ਛੱਡਣ ਲੱਗਿਆਂ ਇਹਦਾ ਹੱਥ ਕੰਬ ਜਾਂਦਾ। ਤੀਰ ਛੱਡਿਆ ਪਰ ਛੱਡਣ ਲੱਗਿਆਂ ਇਹਦਾ ਹੱਥ

ਤੀਰ ਦਾ ਨਿਸ਼ਾਨਾ ਤੇ ਹੁਣ ਇਹਨੇ ਬੰਨਿਆ ਸੀ ਧੰਨ ਗੁਰੂ ਕਲਗੀਧਰ ਸਾਹਿਬ ਦੇ ਮਸਤਕ ਦਾ, ਤੀਰ ਲੰਘਿਆ ਵੀ ਬੜੀ ਤੇਜ਼ੀ ਨਾਲ, ਮਸਤਕ ਵਿੱਚ ਤੇ ਵੱਜਿਆ ਕੋਈ ਨਹੀਂ ਪਰ ਧੰਨ ਗੁਰੂ ਕਲਗੀਧਰ ਸਾਹਿਬ ਦੇ ਕੰਨ ਨੂੰ ਛੂੰਹਦਾ ਹੋਇਆ, ਕੰਨ ਦੇ ਕੋਲੋਂ ਉਹ ਤੀਰ ਜਿਹੜਾ ਅਗਾਂਹ

ਫਿਰ ਸਤਿਗੁਰੂ ਪਾਤਸ਼ਾਹ ਨੇ ਨਾ ਸਵਾਲ ਕੀਤਾ ਇਹਨੂੰ, ਕਹਿੰਦੇ ਭਾਈ ਤੂੰ ਤੀਰ ਅੰਦਾਜ਼ੀ ਸਿੱਖਿਆ ਕਿਹਦੇ ਕੋਲੋਂ ਹੈ? ਸਤਿਗੁਰੂ ਨੇ ਉਹਦਾ ਤੀਰ ਜਦੋਂ ਲੰਘਿਆ ਨਾ ਮਾਲਕ ਦੇ ਕੋਲੋਂ, ਐਸ਼ੂ ਹੁਣ ਸਤਿਗੁਰੂ ਪਾਤਸ਼ਾਹ ਜਾਣਦੇ ਸੀ ਵੀ ਹੈ ਬੜਾ ਵੱਡਾ ਯੋਧਾ ਹੈ, ਤੀਰ ਅੰਦਾਜ਼ ਬਹੁਤ ਵੱਡਾ। ਪਿੱਖ ਗੁਰੂ, ਗੁਰੂ ਸਾਹਿਬ ਨੇ ਵੇਖਿਆ, ਕਹਿਤ ਕਿਹੇ ਨਿਕਟ ਸੀਖ, ਮਾਲਕ ਨੇ ਪੁੱਛਿਆ ਭਾਈ ਤੂੰ ਸਿੱਖਿਆ ਕਿਹਦੇ ਕੋਲੋਂ ਹੈ? ਵੱਡ ਤੀਰ ਅੰਦਾਜ਼ ਨਾ ਅਪ, ਬੜਾ ਵੱਡਾ ਤੀਰ ਅੰਦਾਜ਼ ਹੈ ਤੇ ਤੇਰੇ ਵਰਗਾ ਤੀਰ ਅੰਦਾਜ਼ ਅਸੀਂ ਨਹੀਂ।

ਤੇਰਾ ਤੀਰ ਨਿਸ਼ਫਲ ਗਿਆ, ਵੀ ਵੱਡਾ ਤੂੰ ਤੀਰ ਅੰਦਾਜ਼ ਹੈ ਅਤੇ ਚੁੱਕ ਗਏ ਉਹ, ਵੀ ਤੇਰਾ ਤਾਂ ਨਿਸ਼ਾਨਾ ਚੁੱਕ ਗਿਆ ਨਾ, ਨਿਸ਼ਾਨਾ ਤੇਰਾ ਲੱਗਿਆ ਹੀ ਕੋਈ ਨਹੀਂ, ਤੈਨੂੰ ਪਛਤਾਵਾ ਵੀ ਬੜਾ ਹੁੰਦਾ ਹੋਣਾ ਵੀ ਮੇਰਾ ਨਿਸ਼ਾਨਾ ਨਹੀਂ ਲੱਗਿਆ, ਵੀ ਤੇਰਾ ਤੂੰ ਵੱਡਾ ਤੀਰ ਅੰਦਾਜ਼ ਹੈ, ਸਿੱਖਿਆ ਤੂੰ ਕਿਹਦੇ ਕੋਲੋਂ ਹੈ, ਤੇਰਾ ਨਿਸ਼ਾਨਾ ਕਿਵੇਂ ਰਹਿ ਗਿਆ, ਲੱਗਿਆ ਕਿਉਂ ਨਹੀਂ ਨਿਸ਼ਾਨਾ ਤੇਰਾ, ਤੇਰਾ ਜਦੋਂ ਉਹਦਾ ਨਿਸ਼ਾਨਾ ਨਾ ਨਾ ਲੱਗਿਆ ਜੀ, ਅਤੇ ਜਿੰਨਾ ਗਰੂਰ ਉਹਦੇ ਮਨ 'ਚ ਭਰਿਆ ਸੀ ਨਾ, ਸਾਰਾ ਨਿਸਫਲ ਹੋ ਗਿਆ, ਟੁੱਟ ਗਿਆ ਇੱਕ ਵਾਰੀ ਗਰੂਰ ਉਹਦਾ ਜਦੋਂ ਉਹਦਾ ਤੀਰ, ਔਰ ਕਹਿ ਸਕਦੇ ਹਾਂ ਇਹਦੇ 'ਚ ਜੀ ਪੈਂਦੇ ਖਾਂ ਦਾ ਹੋ ਸਕਦਾ ਤੀਰ ਪਹਿਲੀ ਵਾਰੀ ਨਿਸਫਲ ਗਿਆ ਹੋਵੇ, ਪਹਿਲੀ ਜਿੱਡਾ ਵੱਡਾ ਉਹ ਆਪਣੇ ਆਪ ਨੂੰ ਤੀਰ ਅੰਦਾਜ਼ ਸਮਝਦਾ ਹੈ, ਅਤੇ ਜਿੱਡਾ ਵੱਡਾ ਉਹਦੇ ਸਾਥੀ ਉਹਨੂੰ ਮੰਨਦੇ ਨੇ, ਅਤੇ ਜਿੰਨਾ ਬਲੀ ਉਹਦੇ ਸਾਥੀ ਉਹਨੂੰ ਮੰਨੀ ਬੈਠੇ ਨੇ, ਉਸ ਹਿਸਾਬ ਨਾਲ ਜੇ ਵੇਖੀਏ ਤਾਂ ਹੋ ਸਕਦਾ ਪਹਿਲੀ ਵਾਰੀ ਪੈਂਦੇ ਖਾਂ ਦਾ ਤੀਰ ਨਿਸ਼ਾਨੇ ਤੋਂ ਚੁੱਕਿਆ ਹੋਵੇ, ਜਿਹੜਾ ਨਿਸ਼ਾਨੇ 'ਤੇ ਨਾ ਲੱਗਾ ਹੋਵੇ, ਉਹਦਾ ਗਰੂਰ ਸਾਰਾ ਟੁੱਟ ਗਿਆ, ਸਭ ਗਏ ਨਿਫਲ, ਸਾਰਾ ਗਰੂਰ ਉਹਦਾ ਨਿਫਲ।

0: ਮਲਕ ਪਾਤਸ਼ਾਹ ਕਹਿੰਦੇ ਚੱਲ ਇਉਂ ਕਰ, ਇੱਕ ਵਾਰੀ ਤੀਰ ਹੋਰ ਚਲਾ ਲਾ, ਤੂੰ ਦੂਜਾ ਵਾਰ ਕਰ ਲਾ, ਫੇਰ ਕਿਤੇ ਆਖੇ ਵੀ ਮੇਰਾ ਤੇ ਅਰਮਾਨ ਵਿੱਚ ਹੀ ਰਹਿ ਗਏ, ਮੇਰੀਆਂ ਤੇ ਭਾਵਨਾਵਾਂ ਵਿੱਚ ਰਹਿ ਗਈਆਂ, ਜਿਹੜੀ ਤੂੰ ਇੱਛਾ ਧਾਰੀ ਹੈ ਨਾ ਇੱਦਾਂ ਕਰ, ਇੱਕ ਵਾਰ ਹੋਰ ਦੂਜਾ ਵਾਰ ਹੋਰ ਕਰ ਤੇ ਆਪਣੇ ਅਰਮਾਨ ਪੂਰੇ ਕਰ ਲਵੋ।
1: ਸੁਣ ਕਹਿ ਪੁਠਾਨ ਹੋਏ ਲਾਜਲੀਨ, ਨੈ ਕਹਿਤ ਬਾਤ ਮੁਖ ਮੌਨ ਕੀਨ।
0: ਜਦੋਂ ਗੁਰੂ ਸਾਹਿਬ ਨੇ ਇੰਨੀ ਗੱਲ ਕਹੀ ਨਾ ਵੀ ਇੱਕ ਵਾਰ ਹੋਰ ਕਰ ਲਾ ਕਿਤੇ ਅਰਮਾਨ ਨਾ ਤੇਰੇ ਰਹਿ ਜਾਣ, ਸੁਣ ਕੇ ਬੜਾ ਸ਼ਰਮਿੰਦਾ ਹੋਇਆ। ਕਿਉਂ? ਇੱਕ ਤੇ ਵੀ ਮੈਂ ਚਾਹੁੰਦਾ ਸੀ ਵੀ ਗੁਰੂ ਸਾਹਿਬ ਨਾਲ ਮੇਰਾ ਮੁਕਾਬਲਾ ਹੋਵੇ, ਤੇ ਮੇਰੇ ਸਾਥੀ ਮੈਨੂੰ ਵੇਖ ਰਹੇ ਨੇ, ਸਾਰੇ ਖੜੋ ਕੇ ਵੇਖ ਰਹੇ, ਤੇ ਦੂਜਾ ਗੁਰੂ ਕਲਗੀਧਰ ਸਾਹਿਬ ਨੇ ਮੈਨੂੰ ਵੰਗਾਰਿਆ, ਵੰਗਾਰ ਕੇ ਤੇ ਪਹਿਲਾਂ ਹਮਲਾ ਕਰਨ ਨੂੰ ਵੀ ਮੈਨੂੰ ਮੌਕਾ ਦੇਤਾ ਵੀ ਤੂੰ ਹਮਲਾ ਕਰ, ਫਿਰ ਮੈਂ ਹਮਲਾ ਵੀ ਕੀਤਾ, ਮੇਰੇ ਸਾਥੀਆਂ ਨੇ ਵੇਖਿਆ ਵੀ ਮੇਰਾ ਨਿਸ਼ਾਨਾ ਰਹਿ ਗਿਆ, ਵੀ ਮੇਰੇ ਤੋਂ ਨਿਸ਼ਾਨਾ ਹੀ ਨਹੀਂ ਲੱਗਾ, ਮੇਰੇ ਤੋਂ ਤੀਰ ਨਿਸ਼ਾਨੇ 'ਤੇ ਨਹੀਂ ਲੱਗਾ, ਤੇ ਹੁਣ ਗੁਰੂ ਸਾਹਿਬ ਤੋਂ ਇਹ ਕਹਿ ਰਹੇ ਨੇ ਵੀ ਚੱਲ ਇੱਕ ਹੋਰ ਚਲਾ ਲਾ, ਤੈਨੂੰ ਇੱਕ ਮੌਕਾ ਹੋਰ ਦਿੱਤਾ, ਵੀ ਇਹ ਤੇ ਬੜਾ ਸ਼ਰਮਿੰਦਾ ਹੋਇਆ ਜੀ। ਉਹਨੇ ਇਹਦੇ ਵਿੱਚ ਆਪਣੀ ਹੇਠੀ ਸਮਝੀ, ਇਹਦੇ ਵਿੱਚ ਉਹਨੇ ਆਪਣੀ ਬੇਇੱਜ਼ਤੀ ਸਮਝੀ ਵੀ ਮੈਂ ਤੇ ਬੜਾ ਸ਼ਰਮਿੰਦਾ ਹੋਇਆ, ਵੀ ਮੈਂ ਤੇ ਬੜਾ ਵੱਡਾ ਬੇਇੱਜ਼ਤ ਹੋਇਆ ਅੱਜ। ਉਹ ਜੀ ਨਹਿ ਕਹੇ ਬਾਤ, ਕੁਛ ਵੀ ਨਹੀਂ ਬੋਲਿਆ ਆਪਣੀ ਜ਼ੁਬਾਨ ਤੋਂ, ਚੁੱਪ ਕਰਕੇ ਨਾ ਉਸ ਥਾਂ

ਹਿਰਦੇ 'ਚ ਬੜਾ ਪਛਤਾਈ ਜਾਂਦਾ, ਬੜਾ ਪਛਤਾਵਾ ਉਹਨੂੰ। ਮਨ ਵਿੱਚ ਪਤਾ ਕੀ ਸੋਚਦਾ, ਵੀ ਪਤਾ ਨਹੀਂ ਅੱਜ ਬਣਿਆ ਕੀ, ਵੀ ਮੇਰਾ ਵਾਰ ਕਦੇ ਖਾਲੀ ਗਿਆ ਨਹੀਂ, ਅੱਜ ਮੇਰਾ ਵਾਰ ਖਾਲੀ ਕਿਵੇਂ ਚਲੇ ਗਿਆ। ਹੁਣ ਆਪਣੇ ਮਨ ਦੇ ਵਿੱਚ ਉਹ ਇਸ ਗੱਲ ਨੂੰ ਧਾਰਨ

ਸਤਿਗੁਰੂ ਨੇ ਫਿਰ ਆਪਣੇ ਘੋੜੇ ਨੂੰ ਧਵਾਇਆ, ਘੋੜੇ ਨੂੰ ਗੁਰੂ ਸਾਹਿਬ ਨੇ ਤੋਰਿਆ, ਫਿਰ ਮਾਲਕ ਨੇ ਵੰਗਾਰਿਆ, ਕਹਿੰਦੇ ਖਾਨ ਕਿਉਂ ਝੁਰਦੈ ਮਨ ਦੇ ਵਿੱਚ, ਦੂਜਾ ਵਾਰ ਹੋਰ ਕਰ, ਅਸੀਂ ਤੈਨੂੰ ਕਹਿ ਰਹੇ ਹਾਂ ਵੀ ਇੱਕ ਵਾਰ

ਫਿਰ ਗੁਰੂ ਸਾਹਿਬ ਵਾਰ ਵਾਰ ਉਹਨੂੰ ਕਹਿੰਦੇ ਨੇ, ਵਾਰ ਵਾਰ ਉਹਨੂੰ ਕਹਿੰਦੇ ਨੇ, ਸੁਣਾ ਕੇ ਉਹਨੂੰ, ਇਹ ਨਹੀਂ ਵੀ ਮਾਲਕ ਨੇ ਵੰਗਾਰ ਕੇ ਕਿਹਾ ਉਹਨੂੰ ਵਾਰ ਵਾਰ, ਵੀ ਕਰ ਵਾਰ ਭਾਈ, ਆਪਦਾ ਅਰਮਾਨ ਪੂਰਾ ਕਰ, ਆਪਦੀ ਇੱਛਾ ਪੂਰੀ ਕਰ, ਮਨ ਰੱਖੋ ਨਾ ਹੈ, ਆਪਣੇ ਮਨ ਦੇ ਵਿੱਚ ਨਾ ਰੱਖ ਵੀ ਮੈਨੂੰ ਇੱਕ ਮੌਕਾ ਹੋਰ ਮਿਲ ਜਾਂਦਾ ਤੇ ਮੈਂ ਜ਼ਰੂਰ ਗੁਰੂ ਸਾਹਿਬ ਨੂੰ ਮੌਤ ਦੇ ਘਾਟ ਉਤਾਰ ਦਿੰਦਾ। ਮਨ ਵਿੱਚ ਨਾ ਰੱਖ, ਵਾਰ ਕਰ ਲਾ, ਤੈਨੂੰ ਦੂਜੀ ਵਾਰੀ ਅਸੀਂ ਫੇਰ ਆਖ ਰਹੇ ਹਾਂ ਵੀ ਤੂੰ ਆਪਣਾ ਦਾਲ

ਤਬ ਪੈਂਡੇ ਖਾਨ ਨਾ, ਪੈਂਡੇ ਖਾਨ ਸੁਣਦਾ ਤੇ ਫਿਰ ਬੋਲਿਆ, ਉਹ ਬੋਲਦਾ ਹੋਇਆ ਕੀ ਆਖਦਾ, ਸਨਮੁਖ ਨਾ ਹੋਤ ਮੋਹੇ ਲਾਜ ਨੈਣ, ਹਨਾ ਵੀ ਮੇਰੇ ਨੈਣ ਜਿਹੜੇ ਨਾ ਉਹਨਾਂ ਦੇ ਵਿੱਚ ਹੁਣ ਲੱਜਤ ਹੈ, ਸ਼ਰਮਿੰਦਾ ਹੋ ਰਿਹਾ, ਤਾਂ ਮੇਰੇ ਸਨਮੁਖ ਹੁਣ ਤੁਸੀਂ ਨਾ

ਜਾਓ ਵੀ ਤੁਸੀਂ ਨਾਲੇ ਨੇੜੇ ਆਈ ਜਾਂਦੇ ਹੋ, ਨਾਲੇ ਕਹੀ ਜਾਂਦੇ ਹੋ ਵੀ ਵਾਰ ਕਰ, ਇੰਨੀ ਨੇੜੇ ਆਉਂਗੇ ਮੇਰੇ, ਮੈਂ ਕਰਨਾ ਵਾਰ, ਤੇ ਜਿਹੜਾ ਹੁਣ ਤੀਰ ਚਲਾਉਣਾ ਨਾ, ਇਹ ਤੇ ਪੱਕਾ ਨਿਸ਼ਚਿਤ ਹੈ ਵੀ ਫਿਰ ਤੁਹਾਨੂੰ ਜਿਉਂਦਿਆਂ ਨਹੀਂ ਮੈਂ ਰਹਿਣ ਦਿੰਦਾ। ਨਾਲੇ ਅੱਖਾਂ 'ਚ ਸ਼ਰਮ ਵੀ ਭਰੀ ਹੋਈ ਹੈ, ਸ਼ਰਮਿੰਦਾ ਵੀ ਹੈ, ਤੇ ਸ਼ਰਮਿੰਦਾ ਹੋਇਆ ਆਪਣੀ ਜ਼ੁਬਾਨੋਂ ਕਹਿੰਦਾ ਕੀ ਆਖਦਾ, ਮੈਂ ਨਿਕਟ ਹੋਏ ਇਮ ਬਾਣ ਤਿਆਗ, ਮੇਰੇ ਇੰਨੇ ਨੇੜੇ ਆ ਕੇ ਤੁਸੀਂ ਬਾਣ ਮੈਂ ਛੱਡਿਆ ਨਾ, ਜਦੋਂ ਮੇਰੇ ਨੇੜੇ ਆ ਰਹੇ ਹੋ, ਤੁਮ ਜੀਅਤ ਦਿਖੋ ਨਹਿ ਕਿਤ ਹੋ ਲਾ, ਜੇ ਕਿਤੇ ਵੀ ਲੱਗ ਗਿਆ ਨਾ ਤੁਹਾਡੇ ਮੇਰਾ ਚਲਾਇਆ ਬਾਣ ਜਿਹੜਾ, ਤੇ ਇਸ

ਫਿਰ ਨਾਲੇ ਆਪਣੀ ਜ਼ੁਬਾਨੋਂ ਹੀ ਆਖਦਾ ਹੈ, ਕਹਿੰਦਾ ਫਿਰ ਮੇਰੇ ਅਭਿਆਸ ਨੂੰ ਵੀ ਤਰਕਾਰ ਹੈ, ਫਿਟਕਾਰ ਹੈ ਮੇਰੇ ਐਸੇ ਅਭਿਆਸ ਦੇ, ਜੇ ਇਸ ਵਾਰ ਵੀ ਮੇਰਾ ਨਿਸ਼ਾਨਾ ਚੁੱਕ ਗਿਆ ਤੇ ਐਤਕੀ ਨਹੀਂ ਮੈਂ ਨਿਸ਼ਾਨਾ ਚੁੱਕਣ ਦਿੰਦਾ, ਆ ਦੂਜਾ ਵਾਰ ਕਰਨ ਲੱਗਿਆ ਇਹਨੇ ਤੁਹਾਨੂੰ ਜਿਉਣ ਨਹੀਂ ਦੇਣਾ, ਤੁਸੀਂ ਮੇਰੇ ਨੇੜੇ ਆਈ ਜਾਂਦੇ ਹੋ, ਤੇ ਜੇ ਐਤਕੀ ਵੀ ਵਾਰ ਖਾਲੀ ਗਿਆ ਨਾ, ਆ ਦੋਵੇਂ ਦਲ ਸੁਣ ਰਹੇ ਨੇ, ਫਿਰ ਮੈਂ ਜਿੰਨਾ ਅਭਿਆਸ ਕੀਤਾ ਉਹ ਸਾਰੇ ਕੀਤੇ ਅਭਿਆਸ ਦੇ ਫਿੱਟ।

ਵੀ ਮੈਂ ਬਹਾਦਰ ਯੋਧਾ ਆ। ਇੱਕ ਵਾਰੀ ਤੁਸੀਂ ਆਖਿਆ ਤੇ ਮੈਂ ਹੋ ਸਕਦਾ ਟਲ ਜਾਂਦਾ, ਨਾ ਦੂਜਾ ਵਾਰ ਕਰਦਾ। ਤੁਸੀਂ ਵਾਰ ਵਾਰ ਮੈਨੂੰ ਵਾਰ ਕਰਨ ਨੂੰ ਕਹਿ ਰਹੇ ਹੋ, ਵਾਰ ਵਾਰ ਤੁਸੀਂ ਮੇਰੇ ਮੈਨੂੰ ਹਮਲਾ ਕਰਨ ਵਾਸਤੇ

ਤੁਹਾਡੇ ਵਾਰ ਵਾਰ ਕਹਿਣ ਉੱਤੇ ਮੈਂ ਹੁਣ ਇਹ ਦੂਜਾ ਵਾਰ ਕਰਨ ਦੀ ਵਿਚਾਰ ਧਾਰੀ ਹੈ, ਤੁਹਾਡਾ ਆਖਿਆ ਮੈਂ ਮੋੜਦਾ ਨਹੀਂ, ਵੀ ਤੁਸੀਂ ਪੂਜਨੀਕ ਹੋ, ਪੂਜਣ ਯੋਗ ਹੋ ਤੁਸੀਂ, ਇਸ ਕਰਕੇ ਨਾ ਕਰਬੇ ਬਣੇ ਹੋ, ਮੈਂ ਦੂਜਾ ਵਾਰ ਫਿਰ ਮੇਰਾ ਕਰਨਾ।

ਮੈਂ ਨਾ ਨਹੀਂ ਕਰਨੀ ਹੁਣ, ਹੁਣ ਮੈਂ ਵਾਰ ਕਰਾਂਗਾ, ਹਮਲਾ ਕਰਾਂਗਾ, ਅਤੇ ਆਪਣੇ ਆਪ ਨੂੰ ਹੁਣ ਸਾਵਧਾਨ ਕਰ ਲਓ, ਆ ਮੇਰਾ ਕੀਤਾ ਹੋਇਆ ਵਾਰ ਹੁਣ

ਇਹਨੇ ਕੀ ਕੀਤਾ ਜੀ, ਇੰਨੀ ਗੱਲ ਕਹਿ ਕੇ ਨਾ ਆਪਣੇ ਤੀਰਾਂ ਦੇ ਪੱਥੇ ਦੇ ਵਿੱਚੋਂ ਇਹਨੇ ਬੜਾ ਭਿਆਨਕ ਤਿੱਖਾ ਤੀਰ ਇਹਨੇ ਕੱਢਿਆ, ਤੇ ਕੱਢ ਕੇ ਨਾ ਉਹ ਤਿੱਖਾ ਤੀਰ ਇਹਨੇ ਤੇ ਚੜਾ ਲਿਆ ਆਪਦੇ ਕਮਾਨ ਦੇ ਚਲੇ ਉੱਤੇ। ਜਦੋਂ ਉਹ ਤੀਰ ਇਹਨੇ ਚੜਾਇਆ

ਔਰ ਇਹਨੇ ਜੀ ਰੱਖ ਕੇ ਕਮਾਣ ਦੇ ਚਿੜੇ ਉੱਤੇ ਤੇ ਉਹ ਤੀਰ ਪਹਿਲਾਂ ਵਾਂਗ ਉਵੇਂ ਪਿਛਾਂ ਵੱਲ ਨੂੰ ਕਮਾਣ ਦਾ ਚਿੜਾ ਖਿੱਚਿਆ, ਔਰ ਖਿੱਚ ਕੇ ਪਿਛਾਂ ਵੱਲ ਨੂੰ ਕਮਾਣ ਦਾ ਚਿੜਾ ਨਾ, ਤੇ ਧੰਨ ਗੁਰੂ ਕਲਗੀਧਰ ਸਾਹਿਬ ਵੱਲ ਇਹ ਨਿਸ਼ਾਨਾ ਬਿੰਨ ਕੇ ਸਤਿਗੁਰੂ ਪਾਤਸ਼ਾਹ ਦਾ ਫਿਰ ਆਪਣੇ ਤੀਰ ਨੂੰ ਸਾਰੇ ਚਲਾਉਣ ਦੇ ਲਈ ਇਹਨੇ ਬਲ ਦੇ ਨਾਲ ਕਮਾਣ ਦੇ

0: ਇਹਨੇ ਫਿਰ ਵੇਖਿਆ ਵੀ ਗੁਰੂ ਸਾਹਿਬ ਦੇ ਸਰੀਰ ਉੱਤੇ ਸੰਜੋਗ ਧਾਰਨ ਕੀਤੀ ਹੋਈ ਹੈ, ਸਰੀਰ 'ਤੇ ਸੰਜੋਗ ਧਾਰੀ ਹੈ, ਸਿਰ 'ਤੇ ਦਸਤਾਰ ਸਜਾਈ ਹੋਈ ਹੈ ਨਾ ਮਾਲਕ ਪਾਤਸ਼ਾਹ ਨੇ, ਸਿਰ 'ਤੇ ਸੰਜੋਗ ਨਹੀਂ ਹੈ। ਇਹਨੇ ਫਿਰ ਸਰੀਰ ਵੱਲ ਵੇਖਿਆ ਵੀ ਸਰੀਰ 'ਤੇ ਬਖਤਰ ਹੈ, ਸਾਰਾ ਹੀ ਸਰੀਰ ਬੰਦ ਕੀਤਾ ਹੋਇਆ ਨਾ, ਬਖਤਰ ਸ਼ਬਦ ਜਿਹੜਾ ਉਹ ਸੰਜੋਗ ਵਾਸਤੇ, ਅੱਜ ਦੀ ਭਾਸ਼ਾ 'ਚ ਗੱਲ ਕਰੀਏ ਵੀ ਬੁਲਟ ਪਰੂਫ ਜੈਕਟ ਵਾਸਤੇ ਹੈ ਨਾ ਬਖਤਰ। ਅਤੇ ਉਸ ਤਰੀਕੇ ਨਾਲ ਸੰਜੋਗ ਗੁਰੂ ਸਾਹਿਬ ਨੇ ਧਾਰੀ ਹੋਈ। ਇਹਨੇ ਵੇਖਿਆ ਗੁਰੂ ਸਾਹਿਬ ਦਾ ਸਰੀਰ ਵੀ ਸਰੀਰ ਦਾ ਅੰਗ 'ਤੇ ਕੋਈ ਖਾਲੀ ਨਹੀਂ ਹੈ, ਨਹਿਨ ਨਗਨ ਅੰਗ ਜਿੱਤ ਹਨ ਹੈ, ਫਿਰ ਵੀ ਕੋਈ ਵੀ ਸਰੀਰ ਦਾ ਅੰਗ ਸੰਜੋਗ ਤੋਂ ਬਿਨਾਂ ਨਾ ਦੱਸਿਆ ਵੀ ਜਿਹਦੇ ਉੱਤੇ ਇਹ ਹਮਲਾ ਕਰ ਸਕਦਾ।
1: ਮੋਹਰੂ ਵਿਸਾਲ ਸ਼ਿਵਪਾਲ ਜਾਨ ਤੱਕ ਕੈ ਮਹਾਨ ਵੱਲ ਜੁੱਤ ਪਠਾਨ।
0: ਇਹਨੇ ਫਿਰ ਧੰਨ ਗੁਰੂ ਕਲਗੀਧਰ ਸਾਹਿਬ ਦੇ ਭਾਲ ਵੱਲ ਵੇਖਿਆ, ਮਾਲਕ ਦੇ ਮਸਤਕ ਵੱਲ ਵੇਖਿਆ, ਮਸਤਕ ਵੱਲ ਵੇਖ ਕੇ ਤੇ ਇਹਨੇ ਬੜੇ ਬਲ ਦੇ ਨਾਲ ਨਿਸ਼ਾਨਾ ਮਿੰਨਿਆ, ਨਾਲੇ ਐਨ ਅਭਿਆਸ ਜਿਵੇਂ ਇਹਦੇ ਕੋਲ ਹੈ ਉਸ ਢੰਗ ਨਾਲ ਇਹਨੇ ਗੁਰੂ ਸਾਹਿਬ ਦੇ ਮਸਤਕ ਦਾ ਨਿਸ਼ਾਨਾ ਬਿੰਨਿਆ, ਤੇ ਬਿੰਨ ਕੇ ਬੜੇ ਬਲ ਦੇ ਨਾਲ ਇਹ ਤੀਰ

0: ਢੰਗ
1: ਇਹਨੇ ਗੁਰੂ ਸਾਹਿਬ ਦੇ ਮਸਤਕ ਵੱਲ ਰੱਖ ਕੇ ਨਿਸ਼ਾਨਾ ਆਪਣੇ ਕਮਾਣ ਦੇ ਚਲੇ ਚੋਂ ਤੀਰ ਛੱਡਿਆ, ਬੜੇ ਬਲ ਦੇ ਨਾਲ ਖਿੱਚ ਕੇ ਤੇ ਉਹ ਛੂਕਦਾ ਹੋਇਆ ਗੁਰੂ ਕਲਗੀਧਰ ਸਾਹਿਬ ਵੱਲ ਨੂੰ ਉਹ ਤੀਰ ਜਾਂਦਾ ਹੈ। ਕਵੀ ਜੀ ਨੇ ਤੀਰ ਲਈ ਅਲੰਕਾਰ ਵਰਤਿਆ ਵੀ ਸਰਪ ਛੂਕਦਾ ਹੋਇਆ ਜਾਂਦਾ, ਜਿਹਦੀ ਗਤੀ ਬੜੀ ਤੇਜ਼ ਹੈ, ਮਾਨੋ ਜੇ ਉਸ ਤੀਰ ਦੇ ਸਾਹਮਣੇ ਕੋਈ ਵੀ ਆ ਜਾਏ ਤੇ ਉਹਦੇ ਸਾਹਮਣੇ ਆਉਣ ਵਾਲਾ ਆਪਣੇ ਪ੍ਰਾਣ ਗਵਾ ਲਏਗਾ। ਇੰਨੇ ਕੁ ਬਲ ਦੇ ਨਾਲ ਇਹਨੇ ਤੀਰ

ਔਰ ਉਹ ਜੀ ਲੰਬਾ ਤੇ ਤਿੱਖਾ ਤੀਰ ਹੈ, ਸ਼ਾਨ ਨਾਲ ਐਨ ਤਿੱਖਾ ਕੀਤਾ ਹੋਇਆ, ਬੜਾ ਤੇਜ਼ ਧਾਰ ਵਾਲਾ ਤੀਰ ਹੈ, ਔਰ ਜਦੋਂ ਇਹਨੇ ਛੱਡਿਆ ਤੇ ਬੜੀ ਤੇਜ਼ੀ ਦੇ ਨਾਲ ਉਹ ਛੱਡਿਆ ਹੋਇਆ।

0: ਮਾਲਕ ਪਾਤਸ਼ਾਹ ਨੇ ਜਿਹੜਾ ਸੋਹਣਾ ਹੈ ਨਾ ਸਿਰ ਉੱਤੇ ਆਪਣੇ ਦਸਤਾਰਾ, ਦਸਤਾਰੇ ਦੇ ਉੱਤੇ ਪਸ਼ਮੀਨੇ ਦਾ ਵਸਤਰ ਸੋਹਣਾ ਜਿਹੜਾ ਲਪੇਟਿਆ ਹੋਇਆ ਹੈ,
1: ਉਪਰ ਉਠਾਏ ਗਾਇਕ ਗੁਰਦੋਰ ਮੈਸ ਮਾਏ ਰਹੇ ਰਲ ਦੋਹਨ ਸੂਰ।
0: ਉਹ ਜਿਹੜਾ ਤੀਰ ਸੀ ਨਾ ਹੁਣ ਗੁਰੂ ਸਾਹਿਬ ਦੇ ਸੀਸ ਦਸਤਾਰੇ ਦੇ ਉੱਪਰ ਜਿਹੜਾ ਪਸ਼ਮੀਨੇ ਦਾ ਵਸਤਰ, ਇੱਦਾਂ ਕਹਿ ਲਓ ਵੀ ਦਸਤਾਰ ਦੇ ਉੱਤੇ ਜਿਹੜਾ ਵਸਤਰ, ਜਿਵੇਂ ਆਪਾਂ ਦਰਸ਼ਨ ਕਰਦੇ ਹਾਂ ਜਿਹਨਾਂ ਸਿੰਘਾਂ ਦੇ ਨਾ ਦਸਤਾਰੇ ਸਜਾਏ ਹੁੰਦੇ ਉੱਤੇ ਦੁਮਾਲੇ, ਹੁਣ ਗੁਰੂ ਸਾਹਿਬ ਦੇ ਸਿਰ 'ਤੇ ਉਵੇਂ ਜੰਗੀ ਦੁਮਾਲਾ ਸਾਹਿਬ ਨੇ ਸਜਾਇਆ ਹੋਏਗਾ, ਸੁਭਾਵਿਕ ਜਿਹੀ ਗੱਲ ਹੈ ਨਾ। ਅਤੇ ਉਹ ਜਿਹੜਾ ਗੁੰਬਦ ਸਿਰ 'ਤੇ ਦੁਮਾਲਾ ਸਜਾਉਣ ਤੋਂ ਪਹਿਲਾਂ ਸਜਾਇਆ ਜਾਂਦਾ, ਉਹਦੇ ਵਿੱਚ ਆ ਕੇ ਉਹ ਤੀਰ

ਮਸਤਕ ਦਾ ਵਿੰਨਿਆ ਹੋਇਆ ਨਿਸ਼ਾਨਾ ਤੇ ਆ ਕੇ ਗੁਰੂ ਸਾਹਿਬ ਦੇ ਦਸਤਾਰੇ ਉੱਤੇ ਉਹ ਤੀਰ ਵੱਜਦਾ ਦੋਵਾਂ ਦਲਾਂ ਨੇ ਵੇਖਿਆ। ਵੇਖਿਆ ਜਦੋਂ ਤੇ ਪਠਾਨ ਹੁਣ ਆਪਣੀ ਹੀ ਸ਼ਰਮ 'ਚ ਡੁੱਬ ਗਿਆ, ਬੜਾ ਸ਼ਰਮਿੰਦਾ ਹੋਇਆ ਵੀ ਕਦੇ ਵੀ ਇੱਦਾਂ ਨਹੀਂ ਬੀਤੀ ਮੇਰੇ ਨਾਲ ਵੀ ਕਦੇ ਮੇਰਾ ਪਹਿਲਾ ਵਾਰ ਸੱਖਣਾ ਗਿਆ ਹੋਵੇ, ਪਰ ਅੱਜ ਪਹਿਲਾ ਨਹੀਂ ਅੱਜ ਦੂਜਾ ਵਾਰ ਵੀ ਸੱਖਣਾ ਗਿਆ। ਤੇ ਕਵੀ ਜੀ ਕਹਿੰਦੇ ਡੁੱਬਿਓ ਪਠਾਨ ਬਹੁ ਲਾਜ ਮਾਹੇ, ਬੜੀ ਸ਼ਰਮ 'ਚ ਡੁੱਬਿਆ ਉਹ, ਔਰ ਤੁਰਕਾਨ ਵਿਖੇ ਵੱਡ ਨਾਮ ਜੇ, ਜਿਹਦਾ ਨਾਂ ਸੀ ਤੁਰਕਾਂ ਦੇ ਵਿੱਚ, ਵੀ ਇਹਦੇ ਵਰਗਾ ਤੀਰ ਅੰਦਾਜ਼ ਕੋਈ ਨਹੀਂ, ਇਹਦੇ ਵਰਗਾ ਨਿਸ਼ਾਨਚੀ ਕੋਈ ਨਹੀਂ, ਇਹਦੇ ਵਰਗਾ ਕੋਈ ਤੀਰ ਚਲਾ ਨਹੀਂ ਸਕਦਾ, ਇਹਦੇ ਵਰਗਾ ਸ਼ਸਤਰ ਵਿੱਦਿਆ 'ਚ ਧਨੀ ਕੋਈ ਨਹੀਂ। ਸ਼ਰਮ 'ਚ ਡੁੱਬ ਗਿਆ, ਸਾਰੇ ਤੁਰਕ ਉਹਦੇ ਵੱਲ ਵੇਖ ਰਹੇ।

ਹੁਣ ਸੂਰਮੇ ਨਾ ਵੀ ਇਹ ਬੜਾ ਹੈਰਾਨ ਹੋਇਆ, ਇਹਨੇ ਕਹਿ ਰਿਹਾ ਸੀ ਨਾ ਵੀ ਮੇਰੇ ਨੇੜੇ ਨਾ ਆਓ ਬਹੁਤਾ, ਵੀ ਮੇਰਾ ਚਲਾਇਆ ਤੀਰ ਤੁਹਾਡੇ ਪ੍ਰਾਣ ਨਹੀਂ ਛੱਡੇਗਾ। ਉਹਦਾ ਗੁਰੂ ਸਾਹਿਬ ਨੇੜੇ ਵੀ ਆ ਗਏ ਤੇ ਤੂੰ ਫਿਰ ਵੀ ਨਿਸ਼ਾਨਾ ਨਾ ਲੱਗਾ, ਨਿਸ਼ਾਨਾ ਚੁੱਕ ਗਿਆ। ਹੁਣ ਇਹ ਸਾਰੇ ਨਾ ਪ੍ਰਚਾਰ, ਹੁਣ ਇਹਦੇ ਬਾਰੇ ਸਾਰੇ ਪਾਸੇ ਪ੍ਰਚਾਰ ਇਹੀ ਸੀ ਵੀ ਇਹ ਤੇ ਭਾਈ ਨਿਸ਼ਾਨਾ ਨਹੀਂ ਜਾਂਦਾ ਇਹਦਾ ਤੇ। ਪਰ ਇਹਨੇ ਮੁੱਝ ਕੋ ਪ੍ਰਚਾਰ ਥਿਰਤਾ ਸਧੀਰ, ਵੀ ਹੁਣ ਤੇ ਮੇਰਾ ਤੇ ਧੀਰਜ ਸਹਿਤ ਸਾਰੇ ਪਾਸੇ ਇਹੀ ਪ੍ਰਚਾਰ ਸੀ ਵੀ ਇਹਦੇ ਵਰਗੀ ਸ਼ਸਤਰ ਵਿੱਦਿਆ ਕੋਈ ਨਹੀਂ ਜਾਣਦਾ, ਇਹਦੇ ਵਰਗਾ ਵੱਡਾ

ਫਿਰ ਗੁਰੂ ਸਾਹਿਬ ਜੀ ਨੇ ਨਾ, ਹੁਣ ਮਾਲਕ ਪਾਤਸ਼ਾਹ ਤੇ ਉਵੇਂ ਧੀਰਜ ਨਾਲ ਖੜੋਤੇ ਨੇ, ਸਤਿਗੁਰੂ ਨੇ ਇਹਨੂੰ ਸੰਬੋਧਨ ਕਰਕੇ ਕਿਹਾ, ਕਹਿੰਦੇ ਪੈਂਦੇ ਖਾ ਕੀ ਫਾਇਦਾ ਹੋਇਆ ਇੰਨੇ ਅਭਿਆਸ ਕਰਨ ਦਾ, ਵੀ ਤੂੰ ਕਹਿੰਦਾ ਵੀ ਮੇਰੇ ਜਿੰਨਾ ਅਭਿਆਸ ਕਿਸੇ ਨਹੀਂ ਕੀਤਾ, ਕਹਿੰਦੇ ਦੱਸ ਕੀ ਲਾਭ ਹੋਇਆ ਇੰਨੇ ਅਭਿਆਸ ਕਰਨ ਦਾ, ਜਦੋਂ ਅਭਿਆਸ ਕੀਤੇ ਤੋਂ ਕੰਮ ਲੈਣ ਦੀ ਵਾਰੀ ਆਈ ਤੇ ਕੰਮ ਤੇ ਸਰਿਆ ਹੀ ਕੋਈ ਨਹੀਂ, ਵੀ ਤੂੰ ਤੇ ਆਪਦਾ ਕਾਰਜ ਸਾਰਨ ਆਇਆ ਸੈ ਨਾ, ਵੀ ਤੂੰ ਤੇ ਇਹ ਸੋਚ ਕੇ ਆਇਆ ਵੀ ਮੈਂ ਕਲਗੀਧਰ ਸਾਹਿਬ ਨਾਲ ਮੁਕਾਬਲਾ ਕਰਨਾ ਤੇ ਜੰਗ ਦੇ ਮੈਦਾਨ ਚੋਂ ਮੈਂ ਉਹਨਾਂ ਨੂੰ ਮੁੜਨ ਨਹੀਂ ਦੇਣਾ। ਕਹਿੰਦੇ ਕੀ ਲਾਭ ਹੋਇਆ ਦੱਸ, ਸਦ ਹੈਫ ਕਰਨ ਵਿਦਿਆ ਵਿਸ਼ਾਲ, ਆ ਜਿੰਨੀ ਤੇਰੇ ਕੋਲ ਅਭਿਆਸ ਹੈ ਤੇਰੀ ਸ਼ਸਤਰ ਵਿਦਿਆ ਦਾ, ਦੱਸ ਕੀ ਫਾਇਦਾ, ਨਹੀਂ ਸਰੇ ਉਹ ਕਾਰ ਜਬ ਜੰਗ, ਜਦੋਂ ਜੰਗ ਦੇ ਸਮੇਂ ਵਿੱਚ ਹੀ ਤੇਰੀ ਵਿਦਿਆ ਨੇ ਤੇਰਾ ਕੰਮ

ਹੁਣ ਮਨ ਦੇ ਵਿੱਚ ਨਾਲੇ ਝੁਰਦਾ ਵੀ ਹੈ ਤੇ ਨਾਲੇ ਹੁਣ ਇਹ ਸੋਚੀ ਬੈਠਾ ਵੀ ਹੁਣ ਵਾਰ ਕਰਨ ਦੀ ਉਹਨਾਂ ਦੀ ਵਾਰੀ ਹੈ। ਕਿਉਂਕਿ ਜਿਵੇਂ ਜੰਗ ਦੇ ਵਿੱਚ ਬਣਦਾ ਵੀ ਇੱਕ ਵਾਰ ਉਹ ਕਰੇਗਾ ਤੇ ਦੂਜਾ ਉਹ ਕਰੇਗਾ, ਪਰ ਮੈਨੂੰ ਤੇ ਫਿਰ ਦੋ ਮਿਲੇ ਨੇ, ਹੁਣ ਵਾਰ ਕਰਨ ਦੀ ਵਾਰੀ ਗੁਰੂ ਕਲਗੀਧਰ ਸਾਹਿਬ ਦੀ ਹੈ। ਇਹਨੇ ਆਪਣੇ ਮਨ ਦੇ ਵਿੱਚ ਇਸ ਵਿਚਾਰ ਨੂੰ

ਪੈਂਦੇ ਖਾਂ ਦੇ ਦੋਵੇਂ ਵਾਰ ਖਾਲੀ ਗਏ। ਬੜਾ ਪਛਤਾਉਂਦਾ ਵੀ ਮੇਰੇ ਨਾਲ ਅੱਜ ਬੀਤਿਆ ਕੀ ਹੈ ਨਾ। ਕਈ ਵਾਰੀ ਜੀ ਬੰਦੇ ਨੂੰ ਜਦੋਂ ਭਰੋਸਾ ਹੁੰਦਾ ਨਾ ਆਪਣੇ ਆਪ 'ਤੇ, ਬਹੁਤਾ ਭਰੋਸਾ ਅਕਸਰ ਮਾਰਦਾ ਕੌਨਫੀਡੈਂਸ ਔਰ ਓਵਰ ਕੌਨਫੀਡੈਂਸ ਹੈ ਨਾ। ਕੌਨਫੀਡੈਂਸ ਹੋਣਾ ਚਾਹੀਦਾ ਆਪਣੇ ਆਪ 'ਤੇ, ਵਿਸ਼ਵਾਸ ਹੋਣਾ ਚਾਹੀਦਾ, ਪਰ ਕਦੇ ਵੀ ਓਵਰ ਕੌਨਫੀਡੈਂਸ ਨਹੀਂ ਹੋਣਾ ਚਾਹੀਦਾ। ਜਿੰਨਾ ਮਰਜ਼ੀ ਅਭਿਆਸ ਹੋਵੇ ਜੀ, ਜਿੰਨਾ ਮਰਜ਼ੀ ਅਭਿਆਸ ਹੋਵੇ, ਜਦੋਂ ਆਪਣੇ ਆਪ 'ਤੇ ਵੱਧ ਭਰੋਸਾ ਕਰ ਲੈਂਦੇ ਨਾ, ਫਿਰ ਵੱਡੇ ਤੋਂ ਵੱਡਾ ਅਭਿਆਸੀ ਵੀ ਮਾਰਿਆ ਜਾਂਦਾ। ਇਹਦੇ 'ਚ ਕੋਈ ਵੀ ਦੋਰਾਵਾ ਨਹੀਂ, ਵੱਡੇ ਤੋਂ ਵੱਡਾ ਅਭਿਆਸੀ ਮਾਰਿਆ ਜਾਂਦਾ। ਪੈਂਦੇ ਖਾਂ ਕੋਲ ਬਹੁਤ ਭਰੋਸਾ ਸੀ, ਬਹੁਤ ਕੀ ਜਿੰਨਾ ਕੁ ਅਭਿਆਸ ਸੀ ਨਾ, ਅਭਿਆਸ ਤੋਂ ਵੀ ਵੱਧ ਕੇ ਭਰੋਸਾ ਸੀ ਵੀ ਮੇਰੇ ਸਾਹਮਣੇ ਨਹੀਂ ਕੋਈ ਖੜੋ ਸਕਦਾ, ਫਿਰ ਕੋਈ ਹੋਵੇ, ਮੇਰੇ ਅੱਗੇ ਵੱਡੇ ਤੋਂ ਵੱਡਾ ਯੋਧਾ ਨਹੀਂ ਖੜੋ ਸਕਦਾ, ਅਤੇ ਗੁਰੂ ਕੇ ਸਿੱਖ ਕਿੱਥੋਂ ਖੜੋਣਗੇ, ਗੁਰੂ ਗੋਬਿੰਦ ਸਿੰਘ ਕਿੱਥੋਂ ਖੜੋਣਗੇ, ਜਿਹਨਾਂ ਕੋਲ ਅਜੇ ਸ਼ਸਤਰਾਂ ਚਲਾਉਣ ਦਾ ਬਹੁਤਾ ਅਭਿਆਸ ਵੀ ਹੈ ਨਹੀਂ, ਉਹ ਮੇਰੇ ਸਾਹਮਣੇ ਕਿੱਥੋਂ ਖੜੋ ਜਾਣਗੇ। ਉਹ ਇਹ ਸੋਚੀ ਬੈਠਾ ਸੀ, ਪਰ ਇਹ ਨਹੀਂ ਸੀ ਪਤਾ ਵੀ ਜਿਹਨਾਂ ਨਾਲ ਮੈਂ ਮੁਕਾਬਲਾ ਕਰਨ ਚੱਲਿਆ ਨਾ, ਪੁਸ਼ਤਾਂ ਤੋਂ ਉੱਥੇ ਜੰਗਾਂ ਦਾ ਅਭਿਆਸ ਵੀ ਚੱਲਿਆ ਆਉਂਦਾ, ਉੱਥੇ ਤਾਂ ਦਾਦੇ ਨੇ ਜੰਗਾਂ ਦਾ ਜੰਗ ਦੀ ਰੀਤ ਹੀ ਚਲਾਈ ਹੈ, ਜਿਹਦੇ ਨਾਲ ਮੈਂ ਲੜਨ ਚੱਲਿਆ ਨਾ, ਉਹਦੇ ਦਾਦੇ ਨੇ ਜੰਗਾਂ ਦੀ ਰੀਤ ਚਲਾਈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ, ਮਲਕ ਪਾਤਸ਼ਾਹ ਨੇ ਨਾ। ਅਤੇ ਪਰ ਪੈਂਦੇ ਖਾਂ ਨੂੰ ਆਪਣੇ ਆਪ 'ਤੇ ਭਰੋਸਾ ਬਹੁਤ ਸੀ ਜੀ, ਆਪਦੇ ਉਸ ਭਰੋਸੇ ਕਰਕੇ ਮਾਰਿਆ ਗਿਆ। ਬੜਾ ਪਛਤਾਇਆ ਜਦੋਂ ਇਹਨੇ ਸਾਰਿਆਂ ਨੂੰ ਕਿਹਾ ਸੀ ਵੀ ਤੁਸੀਂ ਮੇਰੇ 'ਤੇ ਭਰੋਸਾ ਰੱਖੋ, ਮੈਂ ਮੁਕਾਬਲਾ ਕਰਾਂਗਾ। ਜਦੋਂ ਇਹਦੇ ਦੋਵੇਂ ਵਾਰ ਖਾਲੀ ਗਏ ਨਾ, ਇਹ ਵੀ ਮਨ ਵਿੱਚ ਬੜਾ ਪਛਤਾਇਆ ਵੀ ਮੇਰੇ ਦੋਵੇਂ ਵਾਰ ਖਾਲੀ, ਵੀ ਮੇਰੇ ਨਾਲ ਬਣ ਕੀ ਗਿਆ। ਅੱਜ ਜਿੰਨੀ ਫੌਜ ਇਹਦੇ ਨਾਲ ਸੀ ਉਹ ਸਾਰੀ ਹੈਰਾਨ ਵੀ ਪੈਂਦੇ ਖਾਂ ਦਾ ਵਾਰ ਖਾਲੀ, ਅਤੇ ਜਿਹੜਾ ਦੀਨਾ ਬੇਗ ਇਹਦੇ ਨਾਲ ਆਇਆ ਸੀ ਨਾ, ਉਹਦੇ ਸਮੇਤ ਇਹਨਾਂ ਦੀ ਫੌਜ ਅਤੇ ਸਾਰੇ ਪਹਾੜੀ ਰਾਜੇ ਮਨ ਵਿੱਚ ਬੜੇ ਹੈਰਾਨ ਨੇ ਵੀ ਪੈਂਦੇ ਖਾਂ ਕੋਲੋਂ ਅੱਜ ਤੀਰ ਨਿਸ਼ਾਨੇ 'ਤੇ ਨਹੀਂ

0: ਉੱਥੇ ਖੜੋਤਾ ਰਿਹਾ ਪਰ ਸ਼ਰਮਿੰਦਗੀ ਵਿੱਚ ਖੜੋਤਾ ਹੋਇਆ। ਬੜਾ ਸ਼ਰਮਸਾਰ ਹੋਇਆ ਵੀ ਮੌਕਾ ਵੀ ਮਿਲਿਆ ਪਰ ਮੇਰੇ ਤੋਂ ਸਰਿਆ ਕੁਛ ਨਹੀਂ, ਮੌਕਾ ਵੀ ਮਿਲਿਆ। ਹੁਣ ਗੁਰੂ ਸਾਹਿਬ ਨੇ, ਕਿਉਂਕਿ ਜੇ ਪਹਿਲਾਂ ਹੀ ਵਾਰ ਗੁਰੂ ਕਲਗੀਧਰ ਸਾਹਿਬ ਕਰ ਦਿੰਦੇ ਤੇ ਪੈਂਦੇ ਖਾਂ ਨੂੰ ਤੇ ਵੇਖ ਕੇ ਕਹਿ ਹੀ ਦੇਣਾ ਸੀ ਨਾ ਇਹਨੂੰ ਤੇ ਮੌਕਾ ਨਹੀਂ ਜੀ ਮਿਲਿਆ। ਜੇ ਮੌਕਾ ਮਿਲ ਜਾਂਦਾ ਤੇ ਫਿਰ ਗੁਰੂ ਗੋਬਿੰਦ ਸਿੰਘ ਨੂੰ ਇਹਨੇ ਜਿਉਣ ਨਹੀਂ ਸੀ ਦੇਣਾ, ਇਹਨੇ ਜਿਉਂਦਿਆਂ ਨਹੀਂ ਸੀ ਰਹਿਣ ਦੇਣਾ। ਇਸ ਕਰਕੇ ਧੰਨ ਗੁਰੂ ਕਲਗੀਧਰ ਸਾਹਿਬ ਨੇ ਪਹਿਲਾਂ ਵਾਰ ਕਰਨ ਦੀ ਬਜਾਏ ਉਹਨੂੰ ਕਿਹਾ ਵੀ ਤੂੰ ਕਰ। ਉਹਨੇ ਪਹਿਲਾਂ ਵਾਰ ਵੀ ਕੀਤਾ, ਫਿਰ ਉਹਦੇ ਮਨ 'ਚ ਇਹ ਵੀ ਗੱਲ ਆ ਗਈ ਵੀ ਮੈਂ ਕਿਤੇ ਇੱਕ ਵਾਰ ਹੋਰ ਮਿਲ ਜੇ ਫਿਰ ਤਾਂ ਪੱਕਾ ਹੀ ਨਿਸ਼ਚਾ ਹੈ ਵੀ ਮੈਂ ਮਾਰ ਦਿਆਂਗਾ। ਗੁਰੂ ਸਾਹਿਬ ਕਹਿੰਦੇ ਵੀ ਇੱਛਾ ਕਿਉਂ ਰੱਖਣੀ ਹੈ ਭਾਈ, ਦੂਜਾ ਵੀ ਕਰ ਲਾ, ਵੀ ਤੇਰੇ ਮਨ ਦੀ ਇੱਛਾ ਰਹਿ ਨਾ ਜਾਏ, ਵੀ ਤੂੰ ਇਹ ਨਾ ਆਖੇ ਵੀ ਮੈਨੂੰ ਮੁੜ ਕੇ ਮੌਕਾ ਹੀ ਨਹੀਂ ਮਿਲਿਆ। ਸਤਿਗੁਰੂ ਕਹਿੰਦੇ ਪਹਿਲਾ ਵਾਰ ਕਰ ਖਾਲੀ ਗਿਆ, ਦੂਜਾ ਕਰ ਦੂਜਾ ਵੀ ਖਾਲੀ ਗਿਆ, ਹੁਣ ਬੜਾ ਸ਼ਰਮਿੰਦਾ ਹੋਇਆ, ਕਿਉਂ ਮੌਕਾ ਵੀ ਮਿਲਿਆ ਸਰਿਆ ਕੁਛ ਨਹੀਂ। ਮੌਕਾ ਵੀ ਦਿੱਤਾ ਗੁਰੂ ਸਾਹਿਬ ਨੇ ਪਰ ਸਰਿਆ ਕੁਛ ਨਹੀਂ, ਨਿਸ਼ਾਨਾ ਲੱਗਿਆ ਹੀ ਨਹੀਂ, ਬੜਾ ਸ਼ਰਮਿੰਦਾ ਹੈ, ਸ਼ਰਮਿੰਦਗੀ ਵਿੱਚ ਖੜੋਤਾ ਹੋਇਆ। ਹੁਣ ਸਾਰੇ ਹੀ ਵੇਖ ਰਹੇ ਨੇ, ਜਿੰਨੀ ਫੌਜ ਉੱਥੇ ਖੜੋਤੀ ਨਾ ਇਹਦੇ ਨਾਲ ਦੀ ਉਹ ਵੀ, ਤੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਨਾਲ ਖੜੋਤੇ ਸਿੰਘ ਵੀ। ਹੁਣ ਸਭਨਾਂ ਦੀ ਨਿਗਾਹ, ਸਭਨਾਂ ਦੀ ਨਜ਼ਰ ਧੰਨ ਗੁਰੂ ਕਲਗੀਧਰ ਸਾਹਿਬ 'ਤੇ ਹੈ। ਕਿਉਂ? ਕਿਉਂਕਿ ਹੁਣ ਵਾਰ ਕਰਨ ਦੀ ਵਾਰੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੀ ਹੈ, ਅਤੇ ਸਾਰੇ ਹੀ ਜਾਣਦੇ ਨੇ ਵੀ ਹੁਣ ਤੀਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚਲਾਉਣਾ ਹੈ।
1: ਦੋ ਵੀਰ ਬੰਕੇ ਅਡੀਲੇ ਵਿਸਾਲੇ, ਦੋ ਸੈਨ ਸਵਾਮੀ ਕੋ ਦੰਗੰ ਸੰਭਾਲੇ।
0: ਔਰ ਦੋਵੇਂ ਪਾਸੇ ਵੈਰੀ ਜਿਹੜੇ ਯੋਧੇ ਨੇ ਦੋਵੇਂ ਬੜੇ ਬਲੀ ਨੇ। ਇਹ ਨਹੀਂ ਜੀ ਪੈਂਦੇ ਖਾਂ ਮਾੜਾ ਹੈ, ਪੈਂਦੇ ਖਾਂ ਬਲੀ ਹੈ। ਹੋਣੀ ਇਹਨਾਂ ਜਿਹੜੀ ਹੋਣੀ ਉਹ ਬੜਾ ਕੁਝ ਕਰਵਾ ਦਿੰਦੀ। ਜਦੋਂ ਆਸ ਉਮੀਦ ਹੋਵੇ ਨਾ, ਤੇ ਜਿਹੜੀ ਹੋਣੀ ਆ ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਫਿਰ ਇੱਦਾਂ ਕਹਿ ਲਓ ਵੀ ਜਿਹੜਾ ਕਾਲ ਸੀ ਉਹ ਪੈਂਦੇ ਖਾਂ ਦੇ ਸਿਰ 'ਤੇ ਮੰਡਰਾ ਰਿਹਾ, ਬਸ ਉਸ ਕਾਲ ਨੇ ਉਹਦਾ ਤੀਰ ਨਿਸ਼ਾਨੇ 'ਤੇ ਲੱਗਣ ਨਹੀਂ ਦਿੱਤਾ। ਹੁਣੀ ਉਹਦੇ ਸਿਰ 'ਤੇ ਖੜੋਤੀ ਹੋਈ ਹੈ, ਅਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਉਹਦਾ ਕਾਲ ਬਣ ਕੇ ਉਹਦੇ ਸਾਹਮਣੇ ਖੜੋਤੇ ਹੋਏ ਨੇ। ਬਸ ਪੈਂਦੇ ਖਾਂ, ਕਿਉਂਕਿ ਜਦੋਂ ਜੰਗ ਵਿੱਚ ਜਾਂਦਾ ਹੈ ਉਦੋਂ ਪੈਂਦੇ ਖਾਂ ਦੀ ਹੋਣੀ ਉਹਦੇ ਨਾਲ ਨਹੀਂ, ਇੱਦਾਂ ਕਹਿ ਲਓ ਵੀ ਉਦੋਂ ਜੰਗ ਵਿੱਚ ਜਿੱਤ ਹੈ ਉਹਦਾ ਕਾਲ ਉਹਦੇ ਕੋਲ ਨਹੀਂ ਹੁੰਦਾ। ਹੁਣ ਉਹਦੀ ਮੌਤ ਦਾ ਸਮਾਂ ਵੀ ਹੈ, ਕਾਲ ਉਹਦਾ ਉਹਦੇ ਸਾਹਮਣੇ ਖੜੋਤਾ ਹੈ, ਇਸ ਕਰਕੇ ਉਹਦਾ ਨਿਸ਼ਾਨਾ ਨਹੀਂ। ਧੰਨ ਗੁਰੂ ਕਲਗੀਧਰ ਸਾਹਿਬ ਹੁਣ ਆਪ ਜੰਗ ਦੇ ਮੈਦਾਨ 'ਚ ਖੜੋਤੇ, ਦੋਵਾਂ ਪਾਸਿਆਂ ਦੇ ਯੋਧੇ ਬੜੇ ਬਲੀ ਨੇ, ਔਰ ਦੋਵੇਂ ਹੀ ਆਪਣੀ ਆਪਣੀ ਸੈਨਾ ਦੀ

ਦੋਵੇਂ ਹਨਾ ਤੇ ਦੋਵਾਂ ਦਾ ਤੇਜ ਬਹੁਤ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਤਾਪ ਉਦੋਂ ਪੈਂਦੇ ਖਾਂ ਉਹਦਾ ਵੀ ਬਲ ਬੜਾ ਹੈ, ਤੇ ਮਾਲਕ ਪਾਤਸ਼ਾਹ ਵੀ ਘੋੜੇ ਦੇ ਉੱਤੇ ਬੜੇ ਬਲੀ ਘੋੜੇ ਤੇ ਅਸਵਾਰ ਨੇ, ਪੈਂਦੇ ਖਾਂ ਵੀ ਘੋੜੇ ਤੇ ਅਸਵਾਰ ਹੈ, ਔਰ ਦੋਵੇਂ ਹੀ ਦੋ ਤੀਰ ਵਿੱਦਿਆ, ਦੋਵੇਂ ਹੀ ਨਿਪੁੰਨ ਨੇ ਤੀਰ ਵਿੱਦਿਆ ਦੇ ਵਿੱਚ, ਦੋਵੇਂ ਯੋਧੇ ਪੈਂਦੇ ਖਾਂ ਵੀ ਤੇ ਧੰਨ ਗੁਰੂ ਕਲਗੀ।

0: ਦੋਵੇਂ ਆਸ ਲਾ ਕੇ ਆਏ ਨੇ ਜੰਗ ਅਸੀਂ ਜਿੱਤਾਂਗੇ, ਅਤੇ ਦੋਵਾਂ ਪਾਸਾਂ ਦੇ ਪਾਸਿਆਂ ਦੇ ਜਿਹੜੇ ਦਲ ਨੇ ਉਹ ਤਮਾਸ਼ਾ ਵੇਖ ਰਹੇ ਨੇ ਜੰਗ ਦਾ, ਉਹ ਜੰਗ ਦਾ ਤਮਾਸ਼ਾ ਹੁਣ ਦਲ ਤੇ ਦੋਵੇਂ ਵੇਖ ਹੀ ਰਹੇ ਨੇ ਨਾ ਵੀ ਬਣਦੀ ਕੀ ਹੈ, ਨਿਬੜਦੀ ਕੀ ਹੈ। ਗੁਰੂ ਕਲਗੀਧਰ ਸਾਹਿਬ ਦੇ ਜਿਹੜੇ ਸਿੰਘ ਨੇ ਉਹ ਵੀ ਵੇਖ ਰਹੇ, ਅਤੇ ਪੈਂਦੇ ਖਾਂ ਦੇ ਸਾਥੀ ਵੀ ਵੇਖ ਰਹੇ ਵੀ ਪੈਂਦੇ ਖਾਂ ਦੀ ਤੇ ਵਾਰੀ ਗਈ ਲੰਘ, ਹੁਣ ਨਜ਼ਰ ਗੁਰੂ ਕਲਗੀਧਰ ਸਾਹਿਬ ਦੇ ਹੱਥਾਂ 'ਤੇ, ਧੰਨ ਗੁਰੂ ਕਲਗੀਧਰ ਸਾਹਿਬ ਦੇ ਚਿਹਰੇ 'ਤੇ, ਮਲਕ ਪਾਤਸ਼ਾਹ ਦੇ ਮੋਢੇ 'ਤੇ ਤੰਗੇ ਹੋਏ ਕਮਾਨ 'ਤੇ, ਅਤੇ ਧੰਨ ਗੁਰੂ ਕਲਗੀਧਰ ਸਾਹਿਬ ਦੇ ਤੀਰਾਂ ਦੇ ਪੱਠੇ 'ਤੇ, ਨਿਗਾਹ ਸਾਰਿਆਂ ਦੀ ਹੁਣ ਧੰਨ ਗੁਰੂ ਕਲਗੀਧਰ ਪਾਤਸ਼ਾਹ 'ਤੇ ਟਿਕੀ ਹੈ।
1: ਗੁਰੂ ਜੀ ਤਵੇ ਫੇਰ ਨੀਲਾ ਫਦਾਇਓ, ਕਰੋ ਖਾਨ ਕੇ ਸਾਥ ਉੱਚੇ ਅਲਾਇਓ।
0: ਮਲਕ ਪਾਤਸ਼ਾਹ ਨੇ ਨੀਲੇ ਨੂੰ ਰੋਕਿਆ, ਧੰਨ ਗੁਰੂ ਕਲਗੀਧਰ ਸਾਹਿਬ ਨੇ ਆਪਣੇ ਘੋੜੇ ਨੂੰ ਖਿਲਾਰਿਆ, ਖਰੋ ਖਾਨ ਕੇ ਸਾਥ ਖੜੋ ਕੇ ਮਾਲਕ ਪਾਤਸ਼ਾਹ ਨੇ ਆਪਣੇ ਸਾਹਮਣੇ ਖੜੋਤੇ ਖਾਨ ਨਾਲ ਉੱਚੇ ਬਚਨ ਆਖੇ ਹਨ।
1: ਹੱਥੇ ਤੀਰ ਤੋਹੀ ਦਿਸੈ ਵਾਰ ਮੇਰਾ, ਕਰਿਓ ਜੋ ਤੇਜੋ ਭਿਖਿਓ ਸਰਬ ਤੇਰਾ।
0: ਮਾਲਕ ਪਾਤਸ਼ਾਹ ਕਹਿੰਦੇ ਭਾਈ ਅਸੀਂ ਤੈਨੂੰ ਮੌਕਾ ਦਿੱਤਾ, ਤੂੰ ਤੀਰ ਚਲਾਏ, ਅਸੀਂ ਤੇਰਾ ਸਾਰਾ ਜ਼ੋਰ ਵੇਖਿਆ, ਅਸੀਂ ਤੇਰਾ ਸਾਰਾ ਬਲ ਵੇਖਿਆ, ਹੁਣ ਸਾਡੀ ਵਾਰੀ ਹੈ, ਹੁਣ ਤੈਨੂੰ ਅਸੀਂ ਵਿਖਾਉਂਦੇ ਹਾਂ ਵੀ ਤੀਰ ਚਲਾਈ ਦਾ ਕਿਵੇਂ ਹੈ ਤੇ ਬਲ ਲਾਈ ਦਾ ਕਿਵੇਂ, ਤੀਰ ਅੰਦਾਜ਼ੀ ਆਖਦੇ ਕਿਨੂੰ ਨੇ, ਨਿਸ਼ਾਨਾ ਵਿੰਨੀ ਦਾ ਕਿਵੇਂ ਹੈ, ਹੁਣ ਅਸੀਂ ਤੀਰ ਦੀ ਸਿੱਖਿਆ, ਤੀਰ ਚਲਾਉਣ ਦੀ ਵਿੱਦਿਆ ਤੈਨੂੰ ਅਸੀਂ ਦਿੰਦੇ ਹਾਂ।
1: ਸੁਨੇ ਖਾਨ ਬੋਲੇ ਉਲੀ ਜੈ ਬਾਰ ਦੋਈ, ਜਥਾ ਮੈਂ ਕਰੇ ਆਪ ਕੇ ਸਾਥ ਸੋਈ।
0: ਅੱਗੋ ਪੈਂਦੇ ਖਾਂ ਵੀ ਕਹਿੰਦਾ ਜੇ ਮੈਂ ਦੋ ਕੀਤੇ ਨੇ ਹੁਣ ਤੁਹਾਡੀ ਵਾਰੀ, ਤੁਸੀਂ ਵੀ ਦੋ ਕਰੋ ਜਿੱਦਾਂ ਮੈਂ ਦੋ ਕੀਤੇ ਵਾਰ, ਏਦਾਂ ਹੀ ਹੁਣ ਦੋ ਵਾਰ ਤੁਸੀਂ ਜੰਗ ਦੇ ਮੈਦਾਨ ਵਿੱਚ ਕਰੋ।
1: ਗੁਰੂ ਫੇਰ ਬੋਲੇ ਨਹੀਂ ਦੋਏਲੇ ਹੈ, ਆਹੈ ਇੱਕ ਨਿੱਕੋ ਕਹੈ ਵੀਰ ਜੇ ਹੈ।
0: ਕਹਿੰਦੇ ਭਾਈ ਅਸੀਂ ਦੋ ਨਹੀਂ, ਦੋ ਵਾਰ ਨਹੀਂ ਕਰਨੇ, ਅਸੀਂ ਇੱਕੋ ਹੀ ਵਾਰ ਲੈਣਾ ਹੈ, ਇੱਕੋ ਹੀ ਵਾਰ ਕਰਾਂਗੇ, ਇੱਕ ਤੋਂ ਦੂਜਾ ਹਮਲਾ ਦੂਜਾ ਵਾਰ ਅਸੀਂ ਕਰਨਾ ਕੋਈ ਨਹੀਂ, ਔਰ ਜਿੰਨੇ ਯੋਧੇ ਨੇ ਉਹ ਇੱਥੇ ਅੱਖੀਂ ਵੇਖ ਰਹੇ ਨੇ। ਇਸ ਤਰ੍ਹਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਬੋਲ ਆਖੇ ਨੇ। ਹੁਣ ਕਿਵੇਂ ਸਤਿਗੁਰੂ ਪਾਤਸ਼ਾਹ ਆਪਣੇ ਤੀਰਾਂ ਦੇ ਪੱਥੇ ਚੋਂ ਤੀਰ ਕੱਢਦੇ ਨੇ, ਕਿਵੇਂ ਮਾਲਕ ਪਾਤਸ਼ਾਹ ਬਲ ਲਾ ਕੇ ਉਹ ਤੀਰ ਚਲਾਉਂਦੇ ਨੇ, ਤੇ ਪੈਂਦੇ ਖਾਂ ਨਾਲ ਕੀ ਬੀਤਦੀ ਹੈ, ਆਪ ਸੰਗਤਾਂ ਅਗਲੇਰੇ ਦੀਵਾਨਾਂ ਵਿੱਚ ਸਰਵਣ ਕਰੋਗੀਆਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਸਰੀ ਮਹਲਾ ਪੰਜਵਾਂ ਚਤੁਰ ਦਿਸ਼ਾ ਕੀਨੋ ਬੰਦੇ ਆਪਣਾ ਸਿਰ ਉਪਰ ਕਰਤਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰਤਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੁ।

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
1: ਸ਼੍ਰੀ ਵਾਹਿਗੁਰੂ ਸਾਹਿਬ ਜੀ।
0: ਸਤਨਾਮ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

Sadna Shri Vaheguru Sahib Ji. Sadna Shri Vaheguru Sahib Ji.

0: वाहे गुरु जी का खालसा, वाहे गुरु जी की फतेह।
1: अगम अनंत अन

गुरु समर्थ गह करिया ध्रुव बुद्ध समत सवारन को फुन धर्म।

ਤਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ।

ਹਰ ਕੀਆਂ ਸਦਾ ਸਦਾ ਵਡਿਆਈਆਂ।

अब आखो तन तन तन गुरु सोई।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਚਵਰ ਛਤਰ ਤਖਤ, ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਹਜ਼ੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਾਧ ਸੰਗਤ ਜੀ, ਆਪ ਜੀ ਵਡ ਭਾਗੇ ਹੋ ਜੋ ਅੰਮ੍ਰਿਤ ਵਿਰੇ ਤੇ ਦੀਵਾਨਾ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਗ ਸੋਠੇ ਕੀ ਵਾਰ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਅੱਜ ਦਾ ਜੋ ਪਾਵਨ ਹੁਕਮ ਹੈ, ਇਸ ਵਿੱਚ ਦੋ ਸ਼ਬਦ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਅਤੇ ਪੌੜੀ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਕੀ ਹੈ। ਜੋ ਸਤਿਗੁਰੂ ਜੀ ਕੀ ਬਾਣੀ ਪਾਵਨ ਅੰਗ 653 ਅਤੇ 654 ਉੱਪਰ ਸੁਭਾਏਮਾਨ ਹੈ, ਸਤਿਗੁਰੂ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ।

हर किया सदा सदा वडिया दीना पशुताए वाहिगुरु जी का खालसा वाह।

ਸਿਜਿੰਦ ਕਵਾਓ ਕਰਿਆ ਸਿੰਘ ਜਿੱਥੋਂ ਚਾਹ ਕਰਿਆ ਸਿੰਘ।

ਤੇਰੇ ਨਾਰੇ ਤੇ ਸਿੱਝ ਗਏ ਹਾਰ ਜੇ ਸਖੀ ਦਿਨ।

ਸਮਾਦ ਸਮਾਦ ਜੀਵ ਸਮਾਦ ਭੇਦ ਸਮਾਦ ਰੂਪ ਸਮਾਦ ਰੰਗ ਸਮਾਦ ਰੰਗ ਦੇ ਫਿਰ ਕੇ ਜੰਗ ਸਮਾਦ ਪਾਉਣ ਸਮਾਦ ਪਾਣੀ ਸਮਾਦ ਆਪਣੀ ਖੇਡ ਹਿਵਡਾਣੀ ਸਮਾਦ ਪਰਤੇ ਸਮਾਦ ਖਾਣੀ ਸਮਾਦ ਸਾਧ ਲੱਗੇ ਪ੍ਰਾਣੀ ਸਮਾਦ ਸੰਜੋਗ ਸਮਾਦ ਵਿਜੋਗ ਸਮਾਦ ਭੁੱਖ ਸਮਾਦ ਭੁੱਖ।

ਬੇ ਮਹਾਨ ਕੁਦਰਤ ਪਾਉਣ ਪਾਣੀ ਵੇ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੇ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾਕ ਨਾਨਕ ਹੁਕਮੈ ਅੰਦਰ ਵੇਖੈ।

ਬੋਡੀ ਆਪਣੇ ਭੋਗ ਭੋਗ ਕੇ ਹਰ ਪਸ਼ਮਨ ਭਾਰ ਸਿਧਾਇਆ ਵੱਡਾ ਹਾਰ ਹੁੰਦਾ ਜਾਂ ਜੰਗਲ ਕਚਲਾਇਆ ਅੱਗੇ ਕਨੀ ਕਿਰਤ ਵਾਚਿਆ ਪਹਿਲੇ ਕਾਕਰ ਸਮਝਾਇਆ ਥਾਉ ਨਾ ਹੋਈ ਪਾਉਂਦੀ ਉਸ ਨੂੰ ਚਾਰ ਲਾਇਆ ਮਨ ਹੁੰਦਾ ਜਨਮ ਗਵਾਇਆ ਮਨ ਹੁੰਦਾ ਜਨਮ

ਧਾਰ ਜਿਤ ਤਨ ਪਾਈਏ ਨਾਨਕਾ ਸੇ ਤਨ ਹੋ ਵਿਸ਼ਾਰ ਗਿਆਨਾਂ ਗੱਲ ਢੂੰਡੀਐ ਕਥਨਾ ਕਰੜਾ ਸਾਰ ਕਰਮ ਮਿਲੇ ਤਾਂ ਪਾਈ।

ਕੋਲੂ ਚਰਖਾ ਚੱਕੀ ਚੱਕ ਥਲ ਬਡੋਲੇ ਬਹੁਤ ਤੁਰੰਤ ਲਾਟੂ ਮਧਾਣੀਆਂ ਨਗਾਹ ਪੰਖੀ ਪਾਉਂਦੀਆਂ ਲੈ ਨਾ ਸਾਹ ਸੂਏ ਚੜ ਪਈ ਏਜੰਤ ਨਾਨਕ ਪਾਉਂਦਿਆਂ ਗਣ ਤੁਰੰਤ ਬੰਧਨ ਬੰਧ ਭਾਈ ਸੋਏ ਪਿਆ ਕਿਰਨ ਚੈ ਸਭ ਕੋਈ ਨੱਚ ਨੱਚ ਹੱਸੇ ਜਲਹੇ ਸੇ ਰੋਏ ਉੱਡਣਾ ਜਾਹੇ ਸਿੱਧ ਨਾ ਹੋਏ ਨੱਚਣ ਕੁਦਰ ਮਨ ਕਾ ਚਾਓ ਨਾਨਕ ਜਿਨ ਮਨ